0: ਅੰਡਜ ਜੇਰਿਤ ਉੱਚ ਪੁਜਾ ਖਾਣੀ ਸੇਤ ਜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੀ ਉਪਾਇ ਕੈ ਸਮਾਲੇ ਸਭਨਾ ਜਿਨ ਕਰਤੇ ਕੰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜੋਹਾਰੀ ਸਵਾਸਥ ਤਿਸ ਤਿਸ ਦੀਵਾਨਿਆ ਭਾਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਈਆਂ ਲੱਖ ਪੁੰਨਾ ਪਰਵਾਨ ਲੱਖ ਤਪਿ ਉਪਰ ਤੀਰਥਾਂ ਸਹਿਯੋਗ ਵਿਵਾੜ ਲੱਖ ਸੁਤਨ ਸੰਗਰਾ ਵਰਮ ਛੁਟ ਪ੍ਰਾਣ ਲੱਖ ਸੁਰਤੀ ਲੱਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੈ ਕਰਣਾ ਕੇ ਲਿਖਿਆ ਆਪਣ ਜਾਨ ਨਾਨਕ ਮਤੀ ਮਿਠਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਭੇ ਤੂੰ

0: ਲੀਲਾ ਦਿਖਾਸੇ।
1: ਸਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲਦੀਏ ਪੜ ਪੜ ਪਰੀਏ ਸਾਥ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ, ਪੜੀਏ ਜਿੱਤੇ ਬਰਸ ਬਰਸ ਪੜੀ ਜਿੱਤੇ ਮਾਸ, ਪੜੀਏ ਜਿੱਤੇ ਅੱਜ ਪੜੀ ਜਿੱਤੇ ਸਾਸ, ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚਖਣਾ ਝਾਕ ਮਹੱਲਾ ਪਹਿਲਾ।
0: ਲਿਖੇ ਪੜਿਆ ਤੇ ਤਕੜਿਆ ਬਹੁਤੀ ਭਵਿਆ ਤੇ ਉੱਤੋਂ ਲਵਿਆ,

सेव गवैया।

0: ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੁੜ ਵਰਤਿਆ ਕਲ ਕਲ ਖਬੇਤਾ, ਬੀਓ ਬੀਜ ਪਤ ਲੈ ਗਏ ਅਬਕ ਉਗਵੇ ਦਾ, ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋਰ ਤੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਪੈ ਵਿੱਚ ਘੁੰਮ ਚੜਾਈਏ ਸ਼ਰਮ ਪਾਹੋ ਤਨ ਹੋ, ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ। ਮਹੱਲਾ ਪਹਿਲਾ।
1: ਲਭ ਪਬਦ ਰਜਮਤਾ ਕੂੜ ਹਵਾ ਸਿਕਦਾਰ, ਕਾਮਨੇ ਬਿਸਤ ਪੁੱਛੀਏ ਕਰੇ ਵਿਚਾਰ, ਅੰਦਰਿਤ ਗਿਣ ਬਿਹੋਣੀ ਭਾਏ ਪ੍ਰੇਮਰਦਾ।

0: ਖਟਣਾ ਕੋਈ ਆਖੈ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨ ਤੋਲਿਆ ਜਾਪ ਮਹੱਲਾ ਪਹਿਲਾ
1: ਬਦੀ ਸੁਵਜਕ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਯਾਤਰਾ ਜੋਰੇ ਅੱਗੇ ਜਿਉ ਨਵੇ
0: ਜਿਨਕੀ ਲਿਖੇ ਪਤ ਪਵੇ ਚੰਗੇ ਸੇ ਕੇ ਪੜ ਤੁਰ ਕਰ।

0: ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿੱਧ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਤੇਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੈ ਖੱਤਰੀ ਸ਼ਬਦੰ ਸ਼ੋਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਿਰਤੈ।

ਸਿਮਰ ਰੁਖ ਸਰਾਏ ਰਾਤ ਦੀ ਰਗਤ ਮੁੱਚ ਓਏ ਜੇ ਆਵੇ ਆਸ ਕਰ ਚਾਹੇ ਨਿਰਾਸੇ ਕਿਤ ਫਲ ਪਿੱਕੇ ਫੁੱਲ ਬਕ ਬਕੇ ਕੰਮ ਨਵੇ ਪੱਤ।

ਸਲੋਕ ਮਹਲਾ ਪਹਿਲਾ। ਦਇਆ ਕਪਾ ਸੰਤੋਖ ਸੂ ਜਤ ਕੰਡੀ ਸਤਵਟ, ਇਹ ਜਨਿਉ ਜੀ ਕਾ ਹਿਤਾ ਪੰਡੇ ਕਤ। ਨਾ ਇਹੋ ਤੁਟ ਨਾ ਮਨ ਲਗੇ, ਨਾ ਇਹ ਜਨ ਨ ਜਾਏ, ਤਨ ਸੋ ਮਾਨਸ ਨਾਨਕਾ, ਜੋਗ ਚੱਲੇ ਪਾਹੇ ਚੌਖੜ ਮਲਾਇਆ, ਬਹਿ ਚੌਕੇ ਪਾਇਆ ਸਿਕਾ ਕਰਨ ਚੜਾਈਆਂ ਗੁਰ ਬ੍ਰਹਮਣ ਥਿਆ। ਓ ਮਾਹੋ ਚੜ ਪਿਆ ਬੇਤਗਾ ਗਿਆ ਮਹੱਲਾ ਪਹਿਲਾ।

ਲਿਆ ਕੰਡ ਕਾਗਲ ਦੱਸੇ ਦਾ ਸੁਣ ਵੇਖੋ ਲੋਕਾਂ ਇਹੋ ਬੇੜਾ ਮਨ ਅੰਧਾ ਨਾ ਸੁਜਨ

0: ਜਾਇ ਤਰਨ ਦਾ ਮਹੱਲਾ ਪਹਿਲਾ।
1: ਮਾਨਸ ਕਣ ਕਰੇ ਨਿਵਾਜ, ਛੁਰੀ ਵਗਾਇ ਤਿੰਨ ਗਲਤਾਰ, ਤਿੰਨ ਘਰ ਬ੍ਰਹਮਣ ਪੂਰੇ ਨਾਲ।

ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਿਤ ਕਸਾਈ ਨੀਲ ਵਸਤਰ ਪਹਿਰੇ ਪ੍ਰਵਾਨ ਮਲੇਸ਼ ਧਾਂਦੇ ਪੁੰਜ ਪ੍ਰਾਣ ਆਪਾਖਿਆ ਕਾ ਕੁੱਠਾ ਵਕਰਾ ਖਾਣਾ ਚੌਕੇ ਉੱਪਰ ਕਿਸ ਨਾ ਜਾਣਾ।

ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋਮਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।

Mm-hmm.

ਅਖਿਸ਼ ਤੂੰ ਵੇਖਣਾ ਪਰਤਰੈ ਪਰਤਨ ਰੂਪ ਕੰਨੀ ਸੁੱਤ ਕੰਨ।

0: ਵਧ ਜੰਪੁਰ ਜਾਏ ਮਾਲਾ ਪਹਿਲਾ ਸਭ ਸਤਕਰਮ ਹੈ ਦੂਜੇ ਲੱਗੇ ਜਾਏ ਜਮਣ ਮਰਨ ਹੁਕਮੇ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਦੇ ਤੋਂ ਰਿਕ ਸੰਭਾਏ ਨਾਨਕ ਜਿੰਨੀ ਗੁਰਮੁਖ ਵਜਿਆ ਤਿੰਨਾ ਸੂਤਕ ਨਾਹੀ ਪੌੜੀ ਸਤਬਟ ਕਰਸ ਨਾਹੀ ਹੈ
1: ਜਿਸ ਵਿੱਚ ਵੱਡੀਆਂ ਵੜੀਆਂ ਜਿਸ ਵਿੱਚ ਨਦਰੀ ਆਈ ਜਦ ਸਪਾਣਾ ਤਮਨ ਵਸਾਈ ਕਰੋ ਮਸਤ

ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾਇਆ ਏ ਸੁੱਚੇ ਅੱਗੇ ਰੱਖਿਆ ਕੋਈ ਨਾ ਪਿਟਿਓ ਜਾਏ ਸੁੱਚਾ ਹੋ ਕੇ ਜੀਵਿਆ ਲੱਗਾ ਪਣਸਲੋ ਕੋ ਹੱਥੀ ਜਾਏ ਛੁੱਟਿਆ ਕਿਸੇ ਹੋਰ ਲੱਗਾ ਦੋ ਅੰਨ ਦਿੱਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਆ ਪੱਖ ਵਿੱਚ ਪਾਪੀ ਸਿਉਂ ਤਨ ਗੱਡਿਆ ਥੁੱਕਾ ਪਏ ਤਿੱਤ ਜਿੱਤ ਮੁੱਖ ਨਾਮ ਨੱਚ ਰਹਿ ਬਿਨ ਨਾ ਵੀਰ ਸਖਾਏ ਨਾਨਕ ਵੇ ਜਾਣੀਏ ਜਿੱਤ ਮੁੱਖ ਥੁੱਕਾ ਪਾਏ ਮਹੱਲਾ ਪਹਿਲਾ।

ਜਾਨ। ਭੰਡੋ ਹੀ ਭੰਡੂ ਪੁਜੈ ਭੰਡਵਾਜ ਨ ਕੋਇ, ਨਾਨਕ ਭੰਡਵਾਹਰਾ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ, ਨਾਨਕ

ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਏ ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣ ਵਾਲੇ ਸਜਾਏ ਮਹੱਲਾ ਪਹਿਲਾ। ਅੰਦਰ

0: ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਨਾਲੈਣ ਦੋਸਤੀ ਵੜ ਰਿਸ ਨੇ ਹੋ ਪਾਣੀ ਅੰਦਰਲੀ।

ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ, ਜੋ ਦੇਵੈ ਤਿਸੈ ਨਾ ਜਾਣੈ ਮੂੜਾ, ਦਿੱਤੇ ਨੋ ਲਪਟਾਏ, ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ।

ਓਹੋ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ

कर्तापुरुषो नृपो निर्वैरो अकाल मूरत अजूनी

काले लिख न लिखो

ਅਪਨੁੜੀਵਾਨੁਮਹ ਸਿਰ ਨੀਵਾ ਕਰ ਦੇਖੋ।

ਗਰੀਬ ਨਵਾਜ ਸਾਂਝੀ ਵਾਲਤਾ ਦੇ ਉਪਦੇਸ਼ਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਆਪਣੇ ਪਵਨ ਚਰਨਾ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵੜਿਓ, ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ, ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਸ਼ਬਦ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿਨ ਤੋਂ ਉਚਾਰਨ ਕੀਤੇ ਹੋਏ ਬਿਹਾਗੜਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 547 ਦੇ ਉੱਪਰ ਸੁਭਾਇਮਾਨ ਹੈ। ਚਾਰ ਪਦੇ ਇਹਦੇ ਇਸ ਸ਼ਬਦ ਦੇ ਗੁਰੂ ਸਾਹਿਬ ਨੇ ਬਖਸ਼ੇ। ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਰਹਿੰਦੇ ਦੋ ਪਦਿਆਂ ਦਾ ਪਾਠ ਆਪਾਂ ਹੁਣ ਸੰਗਤੀ ਰੂਪ ਵਿੱਚ ਸਰਵਣ ਕੀਤਾ ਹੈ, ਜਿਹਦੇ ਵਿੱਚ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਸ਼ਬਦ ਦੀ ਆਰੰਭਤਾ ਕਰਦਿਆਂ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਸਮਰੱਥ ਔਰ ਵੱਡਾ ਕਹਿ ਕੇ ਸੰਬੋਧਨ ਕੀਤਾ ਔਰ ਬਚਨ ਕੀਤੇ ਗੁਰੂ ਸਾਹਿਬ ਨੇ ਤੂੰ ਸਮਰੱਥ ਵੱਡਾ। ਹੇ ਅਕਾਲ ਪੁਰਖ ਜੀਓ, ਤੁਸੀਂ ਸਮਰੱਥ ਵੀ ਹੋ ਅਤੇ ਵੱਡੇ ਵੀ ਹੋ। ਫਿਰ ਆਪਣਾ ਜ਼ਿਕਰ, ਮੇਰੀ ਮੱਤ ਥੋੜ੍ਹੀ ਰਾਮ, ਮੇਰੀ ਮੱਤ ਬਹੁਤ ਥੋੜ੍ਹੀ ਜਿਹੀ ਹੈ। ਹੁਣ ਥੋੜ੍ਹੀ ਜਿਹੀ ਤੋਂ ਭਾਵ ਵੀ ਤੁੱਛ ਮਾਤਰ, ਰਤਾ ਕੁ ਮਾਤਰ ਬਸ। ਔਰ ਜਿੰਨੀ ਕੁ ਮੱਤ ਮੇਰੇ ਕੋਲ ਹੈ, ਜਿੰਨੀ ਕੁ ਵੀ ਤੁੱਛ ਮਾਤਰ ਥੋੜ੍ਹੀ ਜਿਹੀ ਜਿੰਨੀ ਕੁ ਵੀ ਹੈ ਨਾ, ਉਹ ਵੀ ਤੇਰੀ ਬਖਸ਼ੀ ਹੋਈ ਹੈ, ਉਹ ਵੀ ਤੇਰੀ ਬਖਸ਼ੀ ਹੋਈ ਹੈ। ਤੇ ਸਾਹਿਬ ਜੀਓ, ਅਸੀਂ ਉਸ ਤੁੱਛ ਬੁੱਧੀ ਦੇ ਨਾਲ, ਉਸ ਮਤ ਦੇ ਨਾਲ ਤੈਨੂੰ ਕਦੇ ਵੀ ਨਾ ਬਿਆਨ ਕਰ ਸਕਦੇ ਹਾਂ ਤੇ ਨਾ ਜਾਣ ਸਕਦੇ ਹਾਂ। ਨਾ ਹੀ ਸਾਡੇ ਕੋਲ ਇੰਨੀ ਸਮਰੱਥਾ, ਇੰਨੀ ਸੋਝੀ ਹੈ ਕਿ ਅਸੀਂ ਤੇਰੇ ਗੁਣਾਂ ਨੂੰ ਹੀ ਜਾਣ ਸਕਦੇ ਹੋਈਏ, ਤੇਰੇ ਜਸ ਨੂੰ ਹੀ ਜਾਣ ਸਕਦੇ ਹੋਈਏ। ਸਾਡੇ ਕੋਲ ਇਹ ਵੀ ਸਮਰੱਥਾ ਨਹੀਂ ਹੈ। ਜਿਵੇਂ ਇੱਕ ਬਚਨ ਆਪਾਂ ਸਤਿਗੁਰੂ ਦੀ ਬਾਣੀ ਦਾ ਪੜ੍ਹਦੇ ਹਾਂ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੇ ਮੈਂ ਤੈਨੂੰ ਸੁਲਤਾਨ ਵੀ ਕਹਿ ਰਿਹਾ ਨਾ, ਜਾਂ ਤੂੰ ਸੁਲਤਾਨ ਹੈ ਤੇ ਮੈਂ ਮੀਆਂ ਕਹਿ ਕੇ ਵੀ ਸੰਬੋਧਨ ਕਰਾਂ ਤੇ ਤੇਰੀ ਕੋਈ ਵਡਿਆਈ ਨਹੀਂ ਹੈ। ਹੁਣ ਇਹਨੂੰ ਹੋਰ ਸੁਖਾਲਾ ਕਰ ਲਈਏ ਵੀ ਮੈਂ ਜਿੰਨੀ ਮਰਜ਼ੀ ਤੇਰੀ ਵਡਿਆਈ ਆਖੀ ਜਾਵਾਂ, ਮੈਨੂੰ ਲੱਗਦਾ ਵੀ ਮੈਂ ਬਹੁਤ ਗਹਿਰਾਈ ਦੇ ਨਾਲ, ਬੜੀ ਡੂੰਘਾਈ ਦੇ ਨਾਲ ਉਹਦੀ ਸ਼ੋਭਾ ਕੀਤੀ ਹੈ। ਇਹ ਜੀਵ ਨੂੰ ਲੱਗਦਾ, ਪਰ ਜਦੋਂ ਉਸ ਸਮਰੱਥ ਦੇ ਸਾਹਮਣੇ ਆਪਣੀ ਕੀਤੀ ਹੋਈ ਸ਼ੋਭਾ ਨੂੰ ਵੇਖੀਏ, ਫਿਰ ਕੀ ਪ੍ਰਤੀਤ ਹੁੰਦਾ? ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਤੇ ਮੈਂ ਕੀਤੀ ਕਿੰਨੀ ਕੁ ਹੈ? ਜੋ ਤੂੰ ਦੇ ਬਸ ਓਨੀ ਕੁ ਵਡਿਆਈ। ਸੋ ਕਹਾਂ ਸੁਆਮੀ, ਹੇ ਮੇਰੇ ਮਾਲਕ ਜੀਓ, ਮੈਂ ਤੇ ਓਨਾ ਕੀ ਆਖਦਾ ਆ ਜਾਂ ਓਨਾ ਕੁ ਹੀ ਆਖ ਸਕਦਾ ਆ ਜੋ ਤੂੰ ਦੇ, ਜਿੰਨਾ ਕੁ ਤੂੰ ਬਖਸ਼ ਦਵੇ ਆ, ਜਿੰਨੇ ਕੁ ਤੂੰ ਗੁਣ ਬਖਸ਼ ਦਿੰਦਾ, ਜਿੰਨੀ ਕੁ ਤੂੰ ਆਪਣੀ ਵਡਿਆਈ ਬਖਸ਼ ਦਿੰਦਾ, ਜਿੰਨੀ ਕੁ ਸੋਝੀ ਬਖਸ਼ ਦਿੰਦਾ, ਜਿੰਨਾ ਕੁ ਆਪਣੇ ਜਿਹੜੇ ਪ੍ਰਸੰਸਾ ਹੈ, ਆਪਣਾ ਤੇਜ ਪ੍ਰਤਾਪ, ਜਿਵੇਂ ਵੀ ਤੂੰ ਬਖਸ਼ ਦਵੇਂ, ਉਹਦੇ ਮੁਤਾਬਕ ਫਿਰ ਮੈਂ ਤੈਨੂੰ ਗਾਉਣਾ ਆ। ਜੋ ਤੂੰ ਦੇ ਸੋ ਕਹਾਂ ਸੁਆਮੀ, ਮਾਲਕ ਜੀਓ ਮੈਂ ਉਹ ਆਖਦਾ। ਫਿਰ ਨਾਲ, ਮੈਂ ਮੂਰਖ ਕਹਿਣ ਨਾ ਜਾਈ, ਮੇਰੇ ਮੂਰਖ ਕੋਲ ਕੀ ਸਮਰੱਥਾ ਹੈ?
ਕਿ ਮੈਂ ਤੇਰੇ ਜਸ ਨੂੰ ਉਚਾਰ ਸਕਦਾ ਹੋਵਾਂ, ਤੇਰੀ ਸ਼ੋਭਾ ਕਰ ਸਕਦਾ ਹੋਵਾਂ। ਮੇਰੇ ਕੋਲ ਤਾਂ ਕੋਈ ਸਿਆਣਪ ਨਹੀਂ ਹੈ, ਕੋਈ ਸੋਝੀ ਨਹੀਂ ਹੈ, ਮੈਂ ਮੂਰਖ ਹਾਂ। ਬਸ ਇਸ ਮੂਰਖ ਨੂੰ ਜਿੰਨੀ ਕੁ ਤੁਸੀਂ ਸਮਝ ਦੇ ਦਿੰਦੇ ਹੋ, ਉਨੀ ਕੁ ਸਮਝ ਨਾਲ ਅਸੀਂ ਤੇਰੀ ਸ਼ੋਭਾ ਕਰਨ ਦਾ ਯਤਨ ਕਰਦੇ ਹਾਂ। ਇਸ ਮੂਰਖ ਨੂੰ ਜਿੰਨਾ ਕੁ ਤੁਸੀਂ ਗਿਆਨ ਦੇ ਦਿੰਦੇ ਹੋ, ਤੁਹਾਡੇ ਦਿੱਤੇ ਗਿਆਨ ਦੇ ਨਾਲ ਤੁਹਾਡਾ ਜਸ ਕਰਨ ਦੀ ਕੋਸ਼ਿਸ਼ ਯਤਨ ਕਰਦੇ ਹਾਂ, ਕਰਦੇ ਨਹੀਂ ਹਾਂ, ਸਿਰਫ ਯਤਨ ਕਰਦੇ ਹਾਂ। ਆਪਾਂ ਜਿੰਨਾ ਕੁ ਰੱਬ ਦੇ ਗੁਣ, ਜਿੰਨੀ ਕੁ ਰੱਬ ਦੀ ਵਡਿਆਈ ਕਰਦੇ ਹਾਂ, ਇਹ ਸਾਰਾ ਸਿਰਫ ਉਹਦੀ ਵਡਿਆਈ ਕਰਨ ਦਾ ਇੱਕ ਯਤਨ ਹੈ, ਇੱਕ ਕੋਸ਼ਿਸ਼ ਹੈ, ਜਿਹੜੀ ਉਹਦੇ ਗੁਣ ਗਾਉਂਦਿਆਂ ਹੋਇਆਂ ਆਪਾਂ ਯਤਨ ਕਰ ਰਹੇ ਵੀ ਅਕਾਲ ਪੁਰਖ ਪਰਮੇਸ਼ਵਰ ਦੇ ਆਹ ਗੁਣ ਨੇ, ਆਹ ਉਹਦਾ ਜਸ ਹੈ, ਇਹ ਉਹਦੀ ਵਡਿਆਈ ਹੈ। ਇਹ ਸਾਡਾ ਸਿਰਫ ਇੱਕ ਯਤਨ ਹੈ ਵੀ ਮੈਂ ਉਹ ਅਕਾਲ ਪੁਰਖ ਦੀ ਸ਼ੋਭਾ ਨੂੰ, ਉਹਦੀ ਵਡਿਆਈ ਨੂੰ ਗਾ ਸਕਾਂ। ਇਸ ਲਈ ਸਤਿਗੁਰੂ ਜੀ ਨੇ ਸ਼ਬਦ ਦੀ ਆਰੰਭਤਾ ਕਰਦਿਆਂ ਕਿਹਾ, ਤੂੰ ਸਮਰੱਥ ਵੱਡਾ। ਅਤੇ ਇੱਕ ਗੱਲ ਚੇਤਾ ਰੱਖੋ, ਇਨਸਾਨੀ ਮਤ ਦੇ ਵਿੱਚ ਉਹ ਕਦੇ ਵੀ ਆ ਨਹੀਂ ਸਕਦਾ, ਕਦੇ ਵੀ ਨਹੀਂ, ਕਿਉਂਕਿ ਨਾ ਤਾਂ ਇਨਸਾਨੀ ਮਤ ਕੋਲ ਇੰਨੀ ਵਿਸ਼ਾਲਤਾ ਹੈ ਵੀ ਉਸ ਵਿਸ਼ਾਲ ਨੂੰ ਆਪਣੀ ਮਤ ਵਿੱਚ ਸਮਾ ਸਕਦੇ ਹੋਈਏ, ਅਤੇ ਨਾ ਹੀ ਕਿਤੇ ਇੰਨੀ ਕੁ ਸੋਝੀ, ਇੰਨੀ ਕੁ ਸਮੱਤ ਹੈ ਵੀ ਬੰਦਾ ਕਵੇ ਵੀ ਜਿੰਨੀ ਕੁ ਮਤ ਮੇਰੇ ਕੋਲ ਹੈ ਮੈਂ ਇਹਦੇ ਨਾਲ ਹੀ ਉਸ ਅਕਾਲ ਪੁਰਖ ਨੂੰ ਜਾਣ ਲੈਣਾ। ਨਹੀਂ, ਸਤਿਗੁਰੂ ਕਹਿੰਦੇ ਵੀ ਜਿੰਨੀ ਕੁ ਮਤ ਹੈ ਇਹ ਮਤ ਉਹਦੀ ਬਖਸ਼ੀ ਹੋਈ ਹੈ, ਉਹਦੀ ਬਖਸ਼ੀ ਮਤ ਮੁਤਾਬਕ ਉਹਦੀ ਵਡਿਆਈ, ਉਹਦੇ ਗੁਣ ਗਾਉਣ ਦਾ ਜੀਵ ਯਤਨ ਕਰਦਾ। ਪਰ ਜੇ ਆਪਾਂ ਇਹ ਆਖੀਏ ਵੀ ਜੋ ਅਸੀਂ ਆਖਿਆ ਉਹੀ ਅਖੀਰ ਹੈ, ਫਿਰ ਸਤਿਗੁਰੂ ਨੇ ਨਾਲ ਦਰਸਾਇਆ ਵੀ ਮੇਰੀ ਮਤ ਥੋੜ੍ਹੀ ਰਾਮ, ਵੀ ਮਾਲਕ ਜੀ ਉਹ ਸਾਡੀ ਮਤ ਬੜੀ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ। ਹੁਣ ਉਸ ਥੋੜ੍ਹੀ ਜਿਹੀ ਮਤ ਦੇ ਸਾਹਮਣੇ ਜੇ ਮੈਂ ਤੇਰੇ ਬਹੁਤ ਵੱਡੇ, ਤੂੰ ਮੇਰੋ ਮੇਰ ਪਰਬਤ, ਤੂੰ ਸੁਮੇਰ ਪਰਬਤ ਵਰਗਾ ਵਿਸ਼ਾਲ ਹੈ, ਹੁਣ ਮੈਂ ਆਪਣੀ ਉਸ ਛੋਟੀ ਜਿਹੀ ਮਤ ਦੇ ਨਾਲ ਤੇਰਾ ਕੀ ਜਸ ਆਖਾਂ, ਤੇਰੀ ਕੀ ਵਡਿਆਈ ਆਖਾਂ। ਫਿਰ ਇਹਨੂੰ ਇੱਦਾਂ ਕਹਿ ਲਈਏ ਵੀ ਮਾਲਕ ਜੀ ਉਹ ਤੇਰੀ ਵਡਿਆਈ ਇੱਕ ਬਹੁਤ ਵੱਡਾ ਪਹਾੜ ਹੈ, ਬਹੁਤ ਵੱਡਾ ਇੱਕ ਪਰਬਤ ਹੈ, ਅਤੇ ਮੇਰੀ ਜਿਹੜੀ ਥੋੜ੍ਹੀ ਮਤ ਹੈ ਉਹ ਪਿੰਗਲੇ ਵਰਗੀ ਹੈ, ਅਤੇ ਉਹ ਪਿੰਗਲਾ ਸਿਰਫ ਪਹਾੜ ਨੂੰ ਵੇਖ ਸਕਦਾ, ਉਸ ਪਹਾੜ ਉੱਤੇ ਚੜ੍ਹ ਨਹੀਂ ਸਕਦਾ, ਨਾ ਹੀ ਉਸ ਪਹਾੜ ਦੀ ਉਚਾਈ ਬਾਰੇ ਉਹ ਉੱਪਰ, ਜੇ ਉੱਪਰ ਚੜ੍ਹੇਗਾ ਪਹਾੜ 'ਤੇ ਤਾਂ ਹੀ ਉਚਾਈ ਮਾਪੇਗਾ ਨਾ, ਤਾਂ ਹੀ ਦੱਸੇਗਾ। ਪਰ ਉਹ ਪਿੰਗਲਾ ਜਿਹੜਾ ਉਹ ਕਦਾਚਿਤ ਵੀ ਸਿਰਫ ਆਪਣੀਆਂ ਅੱਖਾਂ ਨਾਲ ਵੇਖੀ ਜਾਂਦਾ ਹੈ, ਅਤੇ ਇਹ ਆਖੀ ਜਾਂਦਾ ਵੀ ਪਹਾੜ ਬੜਾ ਉੱਚਾ ਹੈ, ਇਹਦੇ ਉੱਤੇ ਚੜ੍ਹਨਾ ਬੜਾ ਮੁਸ਼ਕਲ ਹੈ, ਇਹਦੇ ਉੱਤੇ ਕਈ ਤਰ੍ਹਾਂ ਦੇ ਰੁੱਖ ਬੂਟੇ ਲੱਗੇ ਨੇ, ਇਹਦੇ ਉੱਤੇ ਜਾਣ ਵਾਸਤੇ ਰਾਹ ਬੜੇ ਨੇ, ਉਹ ਸਿਰਫ ਵੇਖ ਕੇ ਦੱਸੀ ਜਾਂਦਾ। ਪਰ ਬੈਠਾ ਕਿੱਥੇ ਹੈ? ਪਰਬਤ ਦੇ ਕੋਲੇ, ਉਹਦੇ ਹੇਠਾਂ ਨਾ, ਪਰਬਤ 'ਤੇ ਚੜ੍ਹਿਆ ਕੋਈ ਨਹੀਂ, ਸਿਰਫ ਬੈਠਾ ਵੇਖੀ ਜਾਂਦਾ, ਦੱਸੀ ਜਾਂਦਾ, ਵੇਖੀ ਜਾਂਦਾ, ਦੱਸੀ ਜਾਂਦਾ। ਹੁਣ ਉਹਦਾ ਵੇਖਣਾ ਵੀ ਉਹਨੂੰ ਸੰਪੂਰਨ ਥੋੜ੍ਹੀ ਵੇਖ ਰਿਹਾ, ਸੰਪੂਰਨ ਨਹੀਂ ਵੇਖ ਰਿਹਾ, ਪਹਾੜ ਨੂੰ ਵੇਖਣ ਵਾਲਾ ਪਹਾੜ ਦਾ ਸਿਰਫ ਉਹ ਪਾਸਾ ਵੇਖ ਰਿਹਾ ਜਿਹੜੇ ਪਾਸੇ ਉਹ ਬੈਠਾ, ਦੂਜੇ ਪਾਸੇ ਕੀ ਹੈ ਨਹੀਂ ਪਤਾ। ਫਿਰ ਪਹਾੜ ਉੱਤੇ ਕਿੰਨੇ ਕੁ ਰੁੱਖ, ਕਿੰਨੇ ਕੁ ਬੂਟੇ, ਕਿੰਨੇ ਕੁ ਜੜੀਆਂ ਬੂਟੀਆਂ, ਕਿੰਨਾ ਕੁ ਕੁਛ ਲੱਗਾ ਹੋਇਆ ਨਹੀਂ ਪਤਾ, ਸਿਰਫ ਥੱਲੋਂ ਬੈਠਾ ਅੰਦਾਜ਼ੇ ਲਾਈ ਜਾਂਦਾ, ਬੜਾ ਸੰਘਣਾ ਜੰਗਲ ਹੈ, ਸਿਰਫ ਅੰਦਾਜ਼ੇ। ਸਾਡੀ ਦਸ਼ਾ ਉਹੀ ਹੈ, ਅਕਾਲ ਪੁਰਖ ਇੱਕ ਬਹੁਤ ਵੱਡਾ ਪਰਬਤ ਹੈ, ਅਸੀਂ, ਸਾਡੀ ਮਤ ਪਿੰਗਲੀ ਹੈ, ਅਤੇ ਅਸੀਂ ਉਸ ਪਿੰਗਲੀ ਮਤ ਦੇ ਸਦਕਾ ਨਾ, ਪਿੰਗਲੀ ਮਤ ਦੇ ਨਾਲ ਅਕਾਲ ਪੁਰਖ ਦੇ ਕੋਲੇ ਬੈਠੇ ਤਾਂ ਹੋਏ ਹਾਂ, ਪਰ ਜਿੰਨਾ ਕੁ ਕਿਤੋਂ ਪਤਾ ਲੱਗਦਾ, ਜਿੰਨਾ ਕੁ ਸੁਣ ਲੈਂਦੇ ਹਾਂ, ਜਿੰਨਾ ਕੁ ਜਾਣ ਲੈਂਦੇ ਹਾਂ, ਉਨਾ ਕੁ ਉਹਦਾ ਜਸ ਕਰੀ ਜਾਂਦੇ ਹਾਂ ਵੀ ਉਹ ਇੱਦਾਂ ਦਾ ਹੈ, ਉਹਦੀ ਵਡਿਆਈ ਇੱਦਾਂ ਦੀ ਹੈ, ਉਹਦੀ ਸ਼ੋਭਾ ਇੱਦਾਂ ਦੀ ਹੈ। ਮਾਲਕ ਕਹਿੰਦੇ ਉਹ ਜਸ ਸਿਰਫ ਉਹਨਾਂ ਕੀ ਹੈ ਜਿੰਨਾ ਕੁ ਸਾਨੂੰ ਨਜ਼ਰ ਨਹੀਂ ਆ ਰਿਹਾ, ਜਿਹੜੇ ਮਨੁੱਖ ਨੇ ਜਿੰਨਾ ਕੁ ਵੇਖਿਆ
ਉਨਾ ਕੁ ਉਹਨੇ ਬਿਆਨ ਕਰ ਲਿਆ। ਉਹਦੇ ਤੋਂ ਵਧੀਕ ਕਿਵੇਂ ਬਿਆਨ ਕਰੇ। ਜਨਜਨੀ ਇੱਕ ਮਨੁੱਖ ਨੂੰ ਜਾਣਕਾਰੀ ਮਿਲ ਗਈ, ਉਸ ਜਾਣਕਾਰੀ ਦੇ ਮੁਤਾਬਕ ਮਨੁੱਖ ਨੇ ਉਹਨੂੰ ਆਖ ਲਿਆ, ਉਹਦਾ ਗੁਣ ਆਖ ਲਿਆ, ਉਹਦੀ ਵਡਿਆਈ ਆਖ ਲਈ। ਸਤਿਗੁਰੂ ਕਹਿੰਦੇ ਪਰ ਅਕਾਲ ਪੁਰਖ ਜੀਓ, ਤੇਰੇ ਸਾਹਮਣੇ ਸਾਡੀ ਮਤ ਇੱਕ ਤੁੱਛ ਮਤ ਰਹਿ, ਅਸੀਂ ਕਦੇ

ਕਦੇ ਵੀ ਸਮਾ ਨਹੀਂ ਸਕਦੀ। ਇੱਦਾਂ ਕਹਿ ਲਓ ਸਮੁੰਦਰ ਹੈ ਜੀ, ਉਹਨੇ ਸਮੁੰਦਰ ਹੀ ਰਹਿਣਾ ਹੈ। ਕੁੱਜੇ ਵਿੱਚ ਸਮੁੰਦਰ ਭਰਨ ਦਾ ਜਿੰਨਾ ਮਰਜ਼ੀ ਯਤਨ ਕਰ ਲਓ, ਅਖਾਣ ਬਣੇ ਹੋਏ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਨਾ, ਸਿਰਫ ਅਖਾਣ ਬਣੇ। ਪਰ ਕਦੇ ਹੋਇਆ ਵੀ ਕੁੱਜਿਆਂ ਵਿੱਚ ਵੀ ਸਮੁੰਦਰ ਬੰਦ ਹੋਣ? ਉਹਨੇ ਵਿਸ਼ਾਲ ਹੀ ਰਹਿਣਾ ਹੈ। ਹਾਂ, ਇਹ ਹੋ ਸਕਦਾ ਵੀ ਕੁੱਜੇ ਦੇ ਵਿੱਚ ਸਮੁੰਦਰ ਦਾ ਜਲ ਲਿਆ ਕੇ ਭਰ ਲਿਆ ਜਾਏ ਅਤੇ ਇਨਸਾਨ ਆਖੇ ਵੀ ਮੈਂ ਸਮੁੰਦਰ ਦਾ ਜਲ ਲਿਆ ਕੇ ਭਰ ਲਿਆ, ਪਾਣੀ ਲਿਆ ਕੇ ਭਰ ਲਿਆ। ਪਰ ਇਹ ਨਹੀਂ ਵੀ ਹੁਣ ਸਾਰਾ ਸਮੁੰਦਰ ਹੀ ਉਹਨੇ ਕੁੱਜੇ 'ਚ ਪਾ ਲਿਆ ਹੋਵੇ, ਨਹੀਂ, ਸਿਰਫ ਥੋੜ੍ਹਾ ਜਿਹਾ ਜਲ ਉਹਨੇ ਉਹਦੇ 'ਚ ਪਾਇਆ। ਬਸ ਇਸੇ ਤਰ੍ਹਾਂ ਜੀ ਅਕਾਲ ਪੁਰਖ ਵਿਸ਼ਾਲ ਹੈ, ਉਹਨੇ ਵਿਸ਼ਾਲ ਰਹਿਣਾ। ਸਾਡੀਆਂ ਮੱਤਾਂ ਕੁੱਜੇ ਵਰਗੀਆਂ ਨੇ, ਜਿੰਨਾ ਕੁ ਅਕਾਲ ਪੁਰਖ ਇਸ ਮੱਤ ਦੇ ਵਿੱਚ, ਇਸ ਕੁੱਜੇ ਦੇ ਵਿੱਚ ਜਲ ਬਖਸ਼ਦਾ ਹੈ, ਉਹਨਾਂ ਕੁ ਉਹਦੀ ਮੱਤ ਬਖਸ਼ੀ ਮੱਤ ਦੇ ਨਾਲ ਅਸੀਂ ਉਹਨੂੰ ਗਾਉਣ ਦਾ ਯਤਨ ਕਰਦੇ ਹਾਂ, ਉਦੋਂ ਤੋਂ ਵਧੀਕ ਨਹੀਂ ਗਾ ਸਕਦੇ, ਕਦੇ ਵੀ ਨਹੀਂ, ਨਾ ਹੀ ਉਹਦੇ ਤੋਂ ਵੱਧ ਕੇ ਅਸੀਂ ਉਹਨੂੰ ਜਾਣ ਸਕ ਜਿੰਨੀ ਕੁ ਸੋਝੀ ਬਖਸ਼ ਦਿੰਦਾ ਹੈ ਉਨਾ ਕੁ ਅਸੀਂ ਜਾਣ ਲੈਂਦੇ ਹਾਂ, ਜਿੰਨੀ ਕੁ ਸੋਝੀ ਬਖਸ਼ ਦਿੰਦਾ ਹੈ ਉਨਾ ਕੁ ਅਸੀਂ ਗਾ ਲੈਂਦੇ ਹਾਂ, ਜਿੰਨੀ ਕੁ ਵਡਿਆਈ ਆਪ ਸਾਡੀ ਝੋਲੀ ਵਿੱਚ ਪਾ ਦਿੰਦਾ ਉਹਦੀ ਦਿੱਤੀ ਵਡਿਆਈ ਨੂੰ ਉਨਾ ਕੁ ਅਸੀਂ ਗਾਉਣ ਦਾ ਯਤਨ ਕਰ ਲੈਂਦੇ, ਕਿਉਂਕਿ ਉਸ ਦੇ ਸਨਮੁੱਖ ਸਾਡੀ ਮੱਤ ਬੜੀ ਤੁੱਛ ਮਾਤਰ ਹੈ। ਫਿਰ ਅਗਲੀ ਪੰਗਤੀ 'ਚ ਕਹਿੰਦੇ ਪਾਲੈ ਹੈ ਅਕਿਰਤ ਕਣਾ। ਪਿਛਲੇ ਦੀਵਾਨਾਂ 'ਚ ਆਪਾਂ ਅਕਿਰਤ ਕਣ ਦੀ ਗੱਲ ਕਰਦੇ ਆਏ। ਇਨਸਾਨੀ ਸੁਭਾਅ ਹੈ ਅਕਿਰਤ ਕਣ ਨੂੰ ਇੱਕ ਤੋਂ ਦੂਜੀ ਵਾਰੀ ਉਹ ਕਦੇ ਵੀ ਸਹਾਇਤਾ ਨਹੀਂ ਕਰਦਾ, ਇੱਕ ਤੋਂ ਦੂਜੀ ਵਾਰੀ ਨਹੀਂ। ਇਨਸਾਨੀ ਸੁਭਾਅ ਜਿਹੜਾ ਇੱਕ ਵਾਰੀ ਅਕਿਰਤ ਕਣ ਬਣ ਜਾਏ ਨਾ, ਇਨਸਾਨ ਕਹਿੰਦਾ ਵੀ ਅੱਗੇ ਤੋਂ ਇਹਦੀ ਸਹਾਇਤਾ ਨਹੀਂ ਕਰਨੀ, ਵੀ ਤਾਂ ਸ਼ੁਕਰਗੁਜ਼ਾਰ ਵੀ ਨਹੀਂ ਹੋਇਆ। ਅਕਾਲ ਪੁਰਖ ਦਾ ਜਸ ਕਰਦੇ ਹਾਂ, ਕਹਿੰਦੇ ਪਾਲੈ ਅਕਿਰਤ ਕਣਾ। ਮਾਲਕ ਜੀ ਤੋਂ ਅਕਿਰਤ ਕਣਾ ਨੂੰ ਵੀ ਪਾਲੀ ਜਾ ਰਿਹਾ ਹੈ, ਪਰ ਸਿਰਫ ਕੋਈ ਇੱਕ ਦਾ ਨਹੀਂ ਵੀ ਇੱਕ ਨੂੰ ਪਾਲ ਲਿਆ ਅਤੇ ਇੱਕ ਨੂੰ ਛੱਡਤਾ। ਜਿੰਨਾ ਸਮਾਜ ਹੈ, ਜਿੰਨਾ ਸੰਸਾਰ ਹੈ, ਇਸ ਸਾਰੇ ਸੰਸਾਰ ਵਿੱਚ ਇਹ ਤੇਰਾ ਸੁਭਾਅ ਹੈ ਪਾਲਿਆ ਕਿਰਤ ਕਣਾ। ਕੋਈ ਜਸ ਗਾਵੇ, ਕੋਈ ਨਾ ਗਾਵੇ, ਉਹਨੇ ਕਦੇ ਇਨਕਾਰ ਨਹੀਂ ਕੀਤਾ। ਉਹਨੇ ਭੋਜਨ ਬਖਸ਼ਿਆ, ਉਹਦੇ ਬਖਸ਼ੇ ਹੋਏ ਭੋਜਨ ਨੂੰ ਛਕਣ ਵਾਲਾ ਛਕਦਿਆਂ ਉਹਦਾ ਸ਼ੁਕਰ ਕਰੇ ਅਤੇ ਭਾਵੇਂ ਨਾ ਕਰੇ, ਫਿਰ ਵੀ ਭੋਜਨ ਮਿਲ ਗਿਆ। ਉਹਨੇ ਸਾਰੀਆਂ ਸੁੱਖ ਸਹੂਲਤਾਂ ਬਖਸ਼ੀਆਂ, ਸੁੰਦਰ ਕਾਇਆ ਬਖਸ਼ੀ, ਸੋਹਣਾ ਅਰੋਗ ਸਰੀਰ ਬਖਸ਼ਿਆ, ਸੋਹਣੀ ਸੋਝੀ ਬਖਸ਼ੀ, ਨਾ ਸਭ ਕੁਝ ਉਹਦਾ ਬਖਸ਼ਿਆ ਹੋਇਆ। ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਨਸਾਨ ਵਰਤ ਵੀ ਰਿਹਾ, ਸਰੀਰ ਦੀ ਵਰਤੋਂ ਵੀ ਕਰ ਰਿਹਾ, ਉਹਦੇ ਬਖਸ਼ੀਆਂ ਸੁੱਖ ਸਹੂਲਤਾਂ ਦੀ ਵਰਤੋਂ ਵੀ ਕਰ ਰਿਹਾ, ਅਤੇ ਵਰਤੋਂ ਕਰਦਾ ਇਨਸਾਨ ਉਹਦਾ ਸ਼ੁਕਰ ਗੁਜ਼ਾਰੇ ਅਤੇ ਭਾਵੇਂ ਨਾ ਗੁਜ਼ਾਰੇ, ਉਹ ਫਿਰ ਵੀ ਬਖਸ਼ੀ ਜਾਂਦਾ। ਇੱਕ ਇਨਸਾਨ ਦਿਨ 'ਚ ਜੇ ਆਮ ਗੱਲ ਕਰੀਏ ਤਾਂ ਤਿੰਨ ਵਾਰੀ ਪ੍ਰਸ਼ਾਦਾ ਛਕਦਾ, ਆਮ ਇਨਸਾਨ ਤਿੰਨ ਵਾਰੀ ਭੋਜਨ ਛਕਦਾ, ਤਿੰਨੋਂ ਵਾਰੀ ਕੌਣ ਬਖਸ਼ ਰਿਹਾ? ਅਕਾਲ ਪੁਰਖ। ਜਦੋਂ ਉਹਨੇ ਸਵੇਰੇ ਭੋਜਨ ਬਖਸ਼ਿਆ, ਛਕਣ ਵਾਲਾ ਸ਼ੁਕਰਾਨਾ ਨਾ ਕਰੇ, ਜੇ ਤਾਂ ਇਨਸਾਨ ਹੁੰਦਾ ਫਿਰ ਤਾਂ ਕਹਿ ਦਿੰਦਾ ਵੀ ਕੋਨੀ ਹੁਣ ਦੁਪਹਿਰੇ ਆਈ ਜਾਂ ਸ਼ਾਮਾਂ ਨੂੰ ਆਈ, ਫਿਰ ਤੈਨੂੰ ਦੱਸੋ ਵੀ ਸ਼ੁਕਰਾਨਾ ਕਿਵੇਂ ਕਰੀਦਾ ਹੈ। ਜੇ ਉਹਨੇ ਸਵੇਰੇ ਭੋਜਨ ਬਖਸ਼ਿਆ, ਇਨਸਾਨ ਸ਼ੁਕਰ ਕਰੇ ਨਾ ਕਰੇ ਛਕ ਲਿਆ, ਉਹਨੇ ਇਹ ਤਾਂ ਨਹੀਂ ਕਿਹਾ ਵੀ ਤੈਨੂੰ ਦੁਪਹਿਰੇ ਭੋਜਨ ਨਹੀਂ ਦੇਣਾ ਵੀ ਤੂੰ ਸ਼ੁਕਰ ਹੀ ਨਹੀਂ ਕੀਤਾ ਸਵੇਰੇ, ਜਾਂ ਜਦੋਂ ਦੂਜੀ ਵਾਰੀ ਪ੍ਰਸ਼ਾਦਾ ਛਕਿਆ ਮੁੜ ਕੇ ਤੈਨੂੰ ਤੀਜੀ ਵਾਰੀ

ਭੋਜਨ ਹੀ ਨਹੀਂ ਦੇਣਾ, ਕਿਉਂ ਤੂੰ ਦੂਜੀ ਵਾਰੀ ਵੀ ਸ਼ੁਕਰ ਨਹੀਂ ਕੀਤਾ, ਉਹ ਤੀਜੀ ਵਾਰੀ ਫੇਰ ਪਰੋਸ ਕੇ ਰੱਖ ਦਿੰਦਾ। ਹਾਲਾਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਸਮਝਾਉਂਦਿਆਂ ਕੱਲੀ ਕੱਲੀ ਉਹਦੀ ਬਖਸ਼ਿਸ਼ ਗਿਣਾਈ, ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ ਤੇਰਾ ਫਰਜ਼ ਕੀ ਬਣਦਾ, ਸੋ ਪ੍ਰਭ ਸਿਮਰ ਸਦਾ ਅਨੂਪ, ਇਹ ਤੇਰਾ ਫਰਜ਼ ਬਣਦਾ। ਹੁਣ ਸੁੰਦਰ ਰੂਪ ਹੈ ਇਹ ਤੇ ਜਾਣ ਲਿਆ, ਨਾ ਪਹਿਲਾਂ ਜਾਣਿਆ ਨਾ ਮਗਰੋਂ ਜਾਣਿਆ, ਜਿਹੇ ਪ੍ਰਸਾਦ ਜਿਸ ਦੀ ਬਖਸ਼ਿਸ਼ ਨਾਲ ਤੇਰਾ ਸੁੰਦਰ ਰੂਪ ਵੀ, ਤੇਰਾ ਰੂਪ ਸੋਹਣਾ ਹੈ। ਹੁਣ ਇਹ ਤੇ ਮੰਨ ਲਿਆ ਵੀ ਮੇਰਾ ਰੂਪ ਸੋਹਣਾ ਹੈ, ਪਰ ਇਹ ਨਹੀਂ ਮੰਨਿਆ ਵੀ ਉਹਦੀ ਬਖਸ਼ਿਸ਼ ਹੈ, ਇਹ ਨਹੀਂ ਮੰਨਿਆ। ਜੇ ਉਹਦੀ ਬਖਸ਼ਿਸ਼ ਮੰਨਦਾ ਫਿਰ ਅਗਲੀ ਗੱਲ ਵੀ ਚੇਤੇ ਆ ਜਾਂਦੀ, ਸੋ ਪ੍ਰਭ ਸਿਮਰ ਸਦਾ ਅਨੂ, ਫਿਰ ਉਹਨੂੰ ਚੇਤੇ ਵੀ ਕਰਦਾ ਵੀ ਤੇਰੀ ਬਖਸ਼ਿਸ਼ ਹੈ। ਤੇ ਇਹ ਜਾਣੇ, ਇਹ ਜਾਣ ਲਿਆ ਵੀ ਮੇਰਾ ਰੂਪ ਸੁੰਦਰ ਹੈ, ਪਰ ਸਾਹਿਬ ਕਹਿੰਦੇ ਉਹਦੀ ਬਖਸ਼ਿਸ਼ ਨਹੀਂ ਜਾਣੀ, ਨਹੀਂ ਜਾਣੀ, ਤੇ ਫਿਰ ਉਹਦੀ ਸ਼ੋਭਾ ਵੀ ਨਹੀਂ ਕੀਤੀ। ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਫਰਜ਼ ਕੀ ਬਣਦਾ ਸੀ, ਆਠ ਪਹਿਰ ਸਿਮਰੋ ਤਿਸ ਰਸਨਾ, ਅੱਠੇ ਪਹਿਰ ਉਹਨੂੰ ਆਪਣੀ ਜ਼ੁਬਾਨ ਨਾਲ ਗਾਉਂਦਾ, ਦਿਨ ਰਾਤ ਉਹਦਾ ਜਸ ਕਰਦਾ, ਪਰ ਹੁਣ ਗ੍ਰਹਿ ਸੰਗ ਸੁਖ ਬਸਣਾ ਇਹ ਤਾਂ ਚਾਹੀਦਾ, ਔਰ ਵੱਸ ਵੀ ਰਿਹਾ ਆਪਣੇ ਘਰ ਦੇ ਵਿੱਚ ਸੁੱਖਾਂ ਦੇ ਨਾਲ ਵੱਸ ਵੀ ਰਿਹਾ, ਰਹਿ ਵੀ ਰਿਹਾ, ਪਰ ਫਿਰ ਉੱਥੇ ਹੀ ਟਪੱਲਾ ਖਾਧਾ, ਜਿਹੇ ਪ੍ਰਸਾਦ ਜਿਹਦੀ ਬਖਸ਼ਿਸ਼ ਹੈ ਉਹਨੂੰ ਜਾਣਿਆ ਹੀ ਨਹੀਂ, ਉਹਨੂੰ ਜਾਣਿਆ ਹੀ ਨਹੀਂ। ਫਿਰ ਜਿਹੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ, ਹੁਣ ਦੇਹੀ ਵੀ ਅਰੋਗ ਚਾਹੀਦੀ ਹੈ, ਕੰਚਨ ਵਰਗੀ ਚਾਹੀਦੀ ਹੈ, ਪਰ ਫਿਰ ਜਿਹਦੀ ਬਖਸ਼ਿਸ਼ ਹੈ ਉਹਨੂੰ ਨਹੀਂ ਜਾਣਿਆ, ਫਿਰ ਲਿਵ ਕਿੱਥੋਂ ਜੋੜ ਲਏ। ਹੁਣ ਇਹਨਾਂ ਸਾਰੇ ਗੁਣਾਂ ਨੂੰ ਵੇਖ ਲਓ, ਜਿਹੜੇ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਅਸ਼ਟਪਦੀ 'ਚ ਵਸਤੂਆਂ ਪਦਾਰਥ ਧਨ ਦੌਲ ਹਰ ਚੀਜ਼ ਗਿਣਾਈ ਗੁਰੂ ਸਾਹਿਬ ਨੇ, ਮਾਲਕ ਨੇ ਗਿਣਾ ਕੇ ਨਾਲ ਫਰਜ਼ ਚੇਤੇ ਕਰਾਇਆ ਇਨਸਾਨ ਨੂੰ ਵੀ ਤੇਰਾ ਇਹ ਫਰਜ਼ ਬਣਦਾ, ਤੇਰਾ ਇਹ ਫਰਜ਼ ਬਣਦਾ ਵੀ ਤੂੰ ਉਹਨੂੰ ਚੇਤੇ ਕਰੇ, ਤੂੰ ਕੋਈ ਅਹਿਸਾਨ ਨਹੀਂ ਕਰਨਾ, ਇਹ ਤੇਰੀ ਜ਼ਿੰਮੇਵਾਰੀ ਹੈ। ਪਰ ਇਹਨੇ ਉਹ ਵਸਤੂਆਂ ਪਦਾਰਥ ਸਾਰੇ ਮਾਣੇ, ਪਰ ਕੀ ਨਹੀਂ ਜਾਣਿਆ ਵੀ ਉਹਦੀ ਬਖਸ਼ਿਸ਼ ਹੈ, ਇਹ ਨਹੀਂ ਜਾਣਿਆ ਕੀ ਬਣ ਗਿਆ, ਅਕਿਰਤ ਕਣ ਨਹੀਂ। ਤੇ ਜੇ ਸ਼ੁਕਰਗੁਜ਼ਾਰ ਹੁੰਦਾ ਤੇ ਫਿਰ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਪਤਾ ਲੱਗ ਜਾ ਨਾ ਵੀ ਉਹਦੀ ਬਖਸ਼ਿਸ਼ ਹੈ, ਮੇਰੀ ਦੇਹੀ ਅਰੋਗ ਹੈ, ਸੋਹਣੀ ਕੱਚ ਵਰਗੀ ਉਹਨੇ ਦੇਹੀ ਬਖਸ਼ੀ ਹੈ, ਫਿਰ ਤੇ ਲਿਵ ਜੋੜਦਾ, ਫਿਰ ਤੇ ਸ਼ੁਕਰਗੁਜ਼ਾਰ ਹੁੰਦਾ। ਪਰ ਕੰਚਨ ਵਰਗੀ ਦੇਹੀ ਲੈ ਕੇ ਉਹਦਾ ਸ਼ੁਕਰਗੁਜ਼ਾਰ ਨਹੀਂ ਹੋਇਆ, ਇਹ ਅਕਿਰਤ ਕਣ ਬਣ ਗਿਆ। ਗ੍ਰਹਿ ਸੰਗ ਸੁਖ ਬਸਣਾ, ਪਰ ਉਹਦੀ ਬਖਸ਼ਿਸ਼ ਨਹੀਂ ਜਾਣੀ, ਸੁੰਦਰ ਰੂਪ ਵੇਖ ਲਿਆ ਪਰ ਉਹਦੀ ਬਖਸ਼ਿਸ਼ ਨਹੀਂ ਜਾਣੀ, ਅਕਿਰਤ ਕਣ। ਇਸੇ ਨੂੰ ਅਕਿਰਤ ਕਣ ਕਿਹਾ ਗੁਰੂ ਸਾਹਿਬ ਨੇ। ਤੇ ਮਾਲਕ ਕਹਿੰਦੇ ਉਹ ਫਿਰ ਵੀ ਪਾਲ ਹੀ ਜਾਂਦਾ ਹੈ, ਪਾਲੇ ਅਕਿਰਤ ਕਣਾ ਨਾਲ ਪੂਰਨ ਦ੍ਰਿਸ਼ਟ ਤੇਰੀ ਰਾਮ। ਮਾਲਕ ਜੀ ਉਹ ਇਹ ਤੇ ਤੇਰੀ ਮਿਹਰ ਦੀ ਨਜ਼ਰ ਹੀ ਹੈ, ਤੂੰ ਇੰਨੀ ਕੁ ਬਖਸ਼ਿਸ਼ ਕਰੀ ਜਾਂਦਾ ਕਿ ਕਿਸੇ ਵੀ ਜੀਵ ਨੂੰ ਤੂੰ ਵਿਰੋਧ ਦੀਆਂ ਨਜ਼ਰਾਂ ਨਾਲ ਨਹੀਂ ਵੇਖਦਾ, ਵੈਰ ਦੀਆਂ ਨਜ਼ਰਾਂ ਨਾਲ ਨਹੀਂ ਵੇਖਦਾ, ਭਾਵੇਂ ਕੋਈ ਸ਼ੁਕਰਗੁਜ਼ਾਰ ਹੈ ਤੇ ਭਾਵੇਂ ਨਹੀਂ, ਤੂੰ ਨਾ ਸ਼ੁਕਰਿਆਂ ਨੂੰ ਵੀ ਪਾਲੀ ਜਾਂਦਾ, ਜਿਹੜੇ ਅਕਿਰਤ ਘਣ ਨੇ ਨਾ ਸ਼ੁਕਰੇ ਨੇ ਤੂੰ ਉਹਨਾਂ ਨੂੰ ਵੀ ਪਾਲੀ ਜਾਂਦਾ, ਇਹ ਤੇਰੀ ਕਰਮ ਹੈ, ਇਹ ਤੇਰੀ ਬਖਸ਼ਿਸ਼ ਹੈ, ਪੂਰਨ ਦ੍ਰਿਸ਼ਟ ਤੇਰੀ ਰਾਮ ਹੈ,
ਇਹ ਤੇਰੀ ਪੂਰਨ ਦ੍ਰਿਸ਼ਟੀ ਹੈ ਕਿ ਤੂੰ ਨਾ ਸ਼ੁਕਰਿਆਂ ਦੀ ਸੰਭਾਲ ਵੀ ਕਰੀ ਜਾਂਦਾ, ਸੰਭਾਲ ਰਿਹਾ ਤੂੰ। ਹੁਣ ਜੇ ਮਨੁੱਖ ਦੀ ਅਕਿਰਤ ਘਣਤਾ ਦਾ ਜ਼ਿਕਰ ਕਰੀਏ ਤਾਂ ਕਿੰਨਾ ਕੁ ਸ਼ੁਕਰਗੁਜ਼ਾਰ ਬਣੇ, ਜਿੰਨੇ ਉਹਦੇ ਉਪਕਾਰ ਨੇ ਉਸ ਹਿਸਾਬ ਨਾਲ ਅਸੀਂ ਸ਼ੁਕਰਗੁਜ਼ਾਰ ਹੋਏ ਹਾਂ, ਜਿੰਨੀ ਉਹਦੀ ਬਖਸ਼ਿਸ਼ ਹੈ ਉਸ ਹਿਸਾਬ ਨਾਲ ਉਹਦਾ ਕਦੇ ਹੀ ਸ਼ੁਕਰ ਕੀਤਾ ਹੈ। ਸਤਿਗੁਰੂ ਨੇ ਤਾਂ ਬਾਣੀ 'ਚ ਜ਼ਿਕਰ ਕਰਦਿਆਂ ਇਹ ਪੱਖ ਵੀ ਸਾਡੇ ਸਾਹਮਣੇ ਰੱਖਿਆ ਵੀ ਅਸੀਂ ਤਾਂ ਜੇ ਕਿਤੇ ਇਨਸਾਨੀ ਮਤ ਦੇ ਨਾਲ ਉਹਦੀ ਸੇਵਾ ਵੀ ਕਰ ਲਈ ਹੈ, ਜਿੰਨੀ ਕੁ ਅਸੀਂ ਸੇਵਾ ਕਰਦੇ ਹਾਂ ਉਦੋਂ ਵੱਧ ਉਹਦੇ ਅੱਗੇ ਮੰਗਾਂ ਰੱਖ ਦਿੰਦੇ ਹਾਂ ਵੀ ਸਾਡੀ ਆ ਮੰਗ ਹੈ। ਬਾਪੂ ਜੀ ਨੇ ਆਖਿਆ ਨਾ, ਸੇਵਾ ਥੋੜ੍ਹੀ ਮੰਗਣ ਬਹੁਤਾ। ਮੈਂ ਜਿੰਨੀਆਂ ਹੁਣ ਅੱਜ ਤੋਂ ਜੇ ਆਪਾਂ ਹੁਣ ਅੱਜ ਤੱਕ ਜਿੰਨਾ ਉਹਨੇ ਜੀਵਨ ਬਖਸ਼ਿਆ ਗੁਜ਼ਾਰ ਲਿਆ ਉਸਨੂੰ, ਹੁਣ ਅੱਜ ਤੱਕ ਉਹਨੇ ਜਿੰਨੀਆਂ ਦਾਤਾਂ ਬਖਸ਼ੀਆਂ ਨੇ, ਜਿੰਨੀਆਂ ਦਾਤਾਂ ਬਖਸ਼ੀਆਂ, ਮੈਂ ਉਹ ਸਾਰੀਆਂ ਦਾਤਾਂ ਵਿੱਚੋਂ ਕੁਝ ਕੁ ਹਿੱਸਾ ਵੀ ਜੇ ਗਿਣਾ ਨਾ ਤਾਂ ਮੈਂ ਕੁਝ ਕੁ ਹਿੱਸੇ ਨੂੰ ਲੈ ਕੇ ਵੀ ਸ਼ੁਕਰਗੁਜ਼ਾਰ ਨਹੀਂ ਹੋਇਆ। ਅਤੇ ਜਿਹੜਾ ਕੁਝ ਕੁ ਹਿੱਸੇ ਲਈ ਵੀ ਸ਼ੁਕਰਗੁਜ਼ਾਰ, ਉਹ ਸਾਰੀਆਂ ਦਾਤਾਂ ਦਾ ਸ਼ੁਕਰ ਕਿੱਥੋਂ ਕਰੇਗਾ? ਸਾਡਾ ਫਰਜ਼ ਤਾਂ ਇਹ ਬਣਦਾ, ਹੁਣ ਅਸੀਂ ਸ਼ੁਕਰਗੁਜ਼ਾਰ ਕਿੰਨੇ, ਉਹਦਾ ਸਵਾਸ ਦਿੱਤਾ ਸਾਨੂੰ ਮਿਲ ਰਿਹਾ, ਸਵਾਸ ਤੋਂ ਬਿਨਾਂ ਸਾਡੀ ਹੋਂਦ ਹੈ? ਸਭ ਤੋਂ ਵੱਡਾ ਉਹਦਾ ਉਪਕਾਰ ਤਾਂ ਇਹੀ ਹੈ ਵੀ ਉਹ ਸਾਨੂੰ ਬਿਨ ਆਖਿਆਂ ਸਾਹ ਦੇ ਹੀ ਜਾਂਦਾ। ਉਹਦੇ ਕੋਲੋਂ ਮੰਗੇ ਨੇ ਸਾਹ ਵੀ ਸਾਨੂੰ ਸਾਹ ਦੇ, ਵੀ ਮੇਰਾ ਸਾਹ ਰੁਕਣ ਲੱਗਾ ਭਾਈ ਸਾਹ ਦੇ, ਨਹੀਂ ਉਹ ਦੇ ਰਿਹਾ ਨਾ ਸਾਹ, ਔਰ ਹਰ ਪਲ ਬਖਸ਼ ਰਿਹਾ। ਮੰਗ ਕੇ ਤਾਂ ਨਹੀਂ ਸਵਾਸ ਲਏ ਜੀ ਅਸੀਂ ਉਹਦੇ ਤੋਂ, ਉਹਨੇ ਇੱਕੋ ਵਾਰੀ ਕੋਟਾ ਦੇ ਤਾ ਵੀ ਲੈ ਭਾਈ ਇੰਨੇ ਕੁ ਸਵਾਸ। ਹੁਣ ਫਰਜ਼ ਤੇ ਸਾਡਾ ਇਹ ਬਣਦਾ ਸੀ ਵੀ ਜਦੋਂ ਸਾਹ ਆਵੇ ਨਾਲ ਹੀ ਉਸ ਅਕਾਲ ਦੀ ਅਸੀਂ ਸ਼ੋਭਾ ਕਰਦੇ, ਨਾਲ ਹੀ ਉਹਦਾ ਜਸ ਕਰਦੇ, ਨਾਲ ਹੀ ਉਸ ਸਾਹ ਦੇ ਸਾਨੂੰ ਚੇਤੇ ਆਉਂਦਾ ਵੀ ਇਹ ਰੱਬ ਦਾ ਦਿੱਤਾ ਸਾਹ ਮੈਨੂੰ ਇੱਕ ਹੋਰ ਆ ਗਿਆ, ਮਾਲਕਾ ਤੇਰਾ ਸ਼ੁਕਰ ਹੈ। ਅਸੀਂ ਸਾਹ ਵੀ ਲੈ ਲਏ, ਜਿਹੜਾ ਆਪਾਂ ਨਾ ਇੱਕ ਬਾਣੀ ਪੜ੍ਹਦੇ ਹਾਂ, ਬਾਣੀ ਦਾ ਇੱਕ ਬਚਨ ਹੈ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਹੁਣ ਇਹ ਤਾਂ ਅਰਥ ਕਰੀਏ ਤਾਂ ਸਿੱਧੇ ਜੇ ਵੀ ਰੱਬ ਨੇ ਲੇਖਾ ਮੰਗਣਾ, ਉਹਨੇ ਵਹੀ ਖਾਤਾ ਖੋਲ੍ਹ ਕੇ ਬਹਿ ਜਾਣਾ ਵੀ ਆਹ ਤੇਰੀ ਵਹੀ ਹੈ, ਆਹ ਮੈਂ ਲਾਇਆ ਹੋਇਆ, ਇੰਨਾ ਕੁ ਤੇਰੇ ਨਾਲ ਮੇਰਾ ਹਿਸਾਬ ਕਿਤਾਬ ਬਣਦਾ, ਆਪਾਂ ਕਰ ਲਈਏ ਨਿਬੇੜ ਲਈਏ। ਹੁਣ ਉਹ ਜਿਹੜਾ ਵਹੀ ਖਾਤਾ ਹੈ ਉਹਦੇ 'ਚ ਲੇਖਾ ਲਿਖਿਆ ਕਿਹੜਾ ਹੈ? ਸਵਾਲ ਤਾਂ ਇਹ ਹੈ, ਹੁਣ ਵਹੀ ਦੇ ਵਿੱਚ ਜੇ ਕੋਈ ਸ਼ਾਹੂਕਾਰ ਲਿਖਦਾ ਤਾਂ ਉਹ ਕੀ ਲਿਖਦਾ? ਜਿੰਨਾ ਕੁ ਉਹਨੇ ਦਿੱਤਾ ਹੋਵੇ ਆਪਣੇ ਕੋਲੋਂ ਉਹਨਾਂ ਕੁ ਲਿਖਦਾ। ਵੀ ਜੇ ਕਿਸੇ ਨੂੰ ਉਹਨੇ ਕਰਜ਼ਾ ਦਿੱਤਾ ਉਹ ਨਾਲ ਹੀ ਲਿਖੀ ਜਾਂਦਾ, ਹੋਰ ਲੈ ਗਿਆ ਹੋਰ ਲਿਖ ਲੈਂਦਾ, ਫਿਰ ਉਹ ਕਰਜ਼ਾ 'ਤੇ ਲਿਖੀ ਜਾਂਦਾ ਨਾਲ ਉਹਦੇ ਵਿਆਜ ਵੀ ਲਿਖੀ ਜਾਂਦਾ ਵੀ ਇੰਨੀ ਕੁ ਵਿਆਜ ਵੀ ਬਣਦੀ ਹੈ। ਵਹੀ ਲਾਈ ਨਾ ਉਹਨੇ, ਹਰ ਬੰਦੇ ਲਈ ਇੱਕ ਉਹਨੇ ਵਹੀ ਲਾਈ ਹੋਈ ਹੈ, ਆੜਤੀਆ ਪਿੰਡਾਂ 'ਚ ਆੜਤੀਆ ਕਹਿ ਦਿੰਦੇ, ਉਹਦੇ ਕੋਲ ਪੈਸੇ ਫੜ ਕੇ ਲਿਆਂਦੇ ਵਿਆਜ 'ਤੇ, ਉਹਨੇ ਨਾਲੇ ਵਿਆਜ ਲਾਈ ਨਾਲੇ ਪੈਸੇ ਦਿੱਤੇ ਅਤੇ ਉਹ ਨਾਲ ਹੀ ਲਿਖੀ ਜਾਂਦਾ ਵੀ ਆਹ ਤੁਹਾਡਾ ਵਹੀ ਖਾਤਾ ਭਾਈ। ਉਹ ਜੋ ਦੇ ਰਿਹਾ ਉਹ ਲਿਖੀ ਜਾ ਰਿਹਾ, ਜਿੰਨਾ ਦਿੱਤਾ ਓਨਾ ਹੀ ਉਹਨੇ ਲਿਖ ਲਿਆ। ਫਿਰ ਜਦੋਂ ਜਿਹੜਾ ਉਹਦੇ ਕੋਲੋਂ ਕਰਜ਼ਾ ਲੈਣ ਵਾਲਾ ਮੋੜਨ ਜਾਂਦਾ, ਉਹ ਨਾਲ ਕਹਿੰਦਾ ਵੀ ਸੱਜਣਾ ਇੰਨੀ ਕੁ ਬਣਦੀ ਹੈ ਵਿਆਜ, ਇੰਨਾ ਕੁ ਬਣਦਾ ਮੂਲ, ਵੀ ਦੱਸ ਸਾਰਾ ਹੀ ਨਿਬੇੜਦੇ ਹਾਂ। ਫਿਰ ਉਹ ਨਿਬੇੜ, ਜੇ ਉਹਦੇ ਕੋਲ ਹੈ ਤਾਂ ਉਹ ਨਿਬੇੜਾ ਕਰਾ ਲੈਂਦਾ ਵੀ ਹੁਣ ਗਾਂਹ ਤੋਂ ਫਿਰ ਵੇਖਾਂਗੇ। ਹੁਣ ਅਕਾਲ ਪੁਰਖ ਨੇ ਜਿਹੜਾ ਲੇਖਾ ਮੰਗਣਾ ਨਾ, ਉਹ ਵੀ ਇੱਕ ਆੜਤੀਏ ਵਾਂਗੂ ਹੀ ਮੰਗਣਾ ਵੀ ਭਾਈ ਮੈਂ ਤੈਨੂੰ ਕੋਈ ਧੇਲੀ ਛੱਡਣੀ ਨਹੀਂ, ਹੁਣ ਉਹਨੇ ਦਿੱਤਾ ਸਾਨੂੰ ਕੀ ਕੁਛ ਹੈ? ਸਾਹ ਰੋਜ਼ ਬਖਸ਼ ਰਿਹਾ, ਉਹਦਾ ਕਰਜ਼ਾ ਹੈ ਸਾਡੇ ਸਿਰ 'ਤੇ। ਛਕਣ ਵਾਸਤੇ ਜਲ ਰੋਜ਼ ਬਖਸ਼ ਰਿਹਾ ਕਰਜ਼ਾ, ਹਵਾ ਰੋਜ਼ ਬਖਸ਼ ਰਿਹਾ ਕਰਜ਼ਾ, ਰਹਿਣ ਵਾਸਤੇ ਧਰਤੀ ਉਹਨੇ ਬਖਸ਼ੀ ਕਰਜ਼ਾ,
ਫਿਰ ਵੇਖਣ ਵਾਸਤੇ ਅੱਖਾਂ ਉਹਨੇ ਦਿੱਤੀਆਂ। ਸਿੱਧੇ ਜਿਹੇ ਸ਼ਬਦਾਂ 'ਚ ਕਹਿ ਲਈਏ ਵੀ ਸਾਰੀ ਦੇਹੀ ਉਹਨੇ ਦਿੱਤੀ ਹੈ। ਇਹ ਕੀ ਹੈ? ਛਕਣ ਵਾਸਤੇ ਪਦਾਰਥ ਵੀ ਦੇਈ ਜਾਂਦਾ ਹੈ। ਇਹ ਲੇਖਾ ਇਹਨਾਂ ਚੀਜ਼ਾਂ ਵੀ ਤੈਨ ਤੂੰ ਭਾਈ ਸੰਸਾਰ 'ਤੇ ਰਹਿੰਦਿਆਂ ਇੰਨੀ ਕੁ ਹਵਾ ਵਰਤ ਕੇ ਆਇਆ, ਇੰਨਾ ਕੁ ਪਾਣੀ ਵਰਤਿਆ, ਇੰਨੀ ਕੁ ਜ਼ਮੀਨ ਵਰਤੀ ਹੈ, ਇੰਨੇ ਸਾਲ ਤੂੰ ਮੇਰਾ ਦਿੱਤਾ ਸਰੀਰ ਵਰਤਿਆ, ਦੱਸ ਮੇਰੇ ਲਈ ਕੀ ਲੈ ਕੇ ਆਇਆ? ਉਹ ਨਿਬੇੜਾ ਕਰਨਾ ਹੈ, ਲਿਆਓ। ਆੜਤੀਆ ਕਹਿੰਦਾ ਹੀ ਹੈ ਨਾ ਵੀ ਇੰਨਾ ਕੁ ਇੰਨੇ ਕੁ ਲੱਖ ਤੈਨੂੰ ਦਿੱਤਾ, ਤੂੰ ਦੱਸ ਕਿੰਨੇ ਲੈ ਕੇ ਆਇਆ, ਕਿਉਂਕਿ ਮੈਂ ਤਾਂ ਤੇਰੇ ਤੋਂ ਵਿਆਜ ਵੀ ਲੈਣੀ ਹੈ। ਇਹ ਤਾਂ ਹੈ ਨਹੀਂ ਵੀ ਅਗਲਾ ਮੂਲ ਦੇ ਕੇ ਕਹੇ ਮੂਲ ਹੀ ਦੇ ਵਾਪਸ, ਵਿਆਜ ਛੱਡ। ਅਗਲਾ ਪਹਿਲਾਂ ਵਿਆਜ ਦੇ, ਮੂਲ ਫਿਰ ਨਿਬੇੜਾ ਕਰਾਂਗੇ, ਮੂਲ ਨਾਲ ਫਿਰ। ਹੁਣ ਅਕਾਲ ਪੁਰਖ ਪਰਮੇਸ਼ਵਰ ਨੇ ਸਭ ਕੁਝ ਕਹਿੰਦੇ ਤੈਨੂੰ ਦੇਹੀ ਦਿੱਤੀ, ਹਵਾ ਦਿੱਤੀ, ਪਾਣੀ ਦਿੱਤਾ, ਪ੍ਰਸ਼ਾਦਾ ਭੋਜਨ ਦਿੱਤਾ, ਧਰਤੀ ਦਿੱਤੀ, ਸੂਰਜ ਚੰਦਰਮਾ ਸਭ ਕੁਛ ਮਾਣਿਆ, ਤੂੰ ਮੇਰਾ ਬਖਸ਼ਿਆ ਹੋਇਆ ਮੰਨ ਰਿਹਾ। ਆਪਾਂ ਨਿਬੇੜਾ ਕਰਨਾ ਤੇ ਦੱਸ ਹੁਣ ਨਿਬੇੜਾ ਕਰਨਾ ਕਿਵੇਂ? ਤੇ ਮਨੁੱਖ ਦੇ ਹੱਥ ਖੜੇ ਨੇ ਵੀ ਮਾਲਕਾ ਮੈਂ ਤੇ ਇੱਕ ਇੱਕ ਸਵਾਸ ਦਾ ਕਰਜ਼ਾ ਨਹੀਂ ਮੋੜ ਸਕਦਾ, ਤੇਰੀ ਦਿੱਤੀ ਹਵਾ ਪਾਣੀ ਦਾ ਕਰਜ਼ਾ ਕਿੱਥੋਂ ਮੋੜਾਂਗਾ? ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ 'ਚ ਜਦੋਂ ਜ਼ਿਕਰ ਕੀਤਾ ਨਾ ਤੇ ਇਹ ਕਿਹਾ ਰੱਬ ਜੀ ਨਾਲ ਲੇਖਾ ਨਹੀਂ, ਰੱਬ ਜੀ ਦੇ ਕੋਲੋਂ ਲੇਖਾ ਸਿਰਫ ਬਖਸ਼ਾਉਣਾ ਹੈ, ਉਹਦੇ ਨਾਲ ਲੇਖਾ ਜੋਖਾ ਹੋਣਾ ਨਹੀਂ ਹੈ। ਔਰ ਅਸੀਂ ਕਦੇ ਵੀ ਉਹਦੇ ਨਾਲ ਲੇਖਾ ਜੋਖਾ ਨਹੀਂ, ਜੇ ਉਹਦੇ ਲੇਖੇ ਜੋਖੇ 'ਚ ਅਸੀਂ ਕਦੇ ਪੂਰੇ ਨਹੀਂ ਹੋ ਸਕਦੇ, ਕਦੇ ਵੀ ਨਹੀਂ। ਕਿਵੇਂ ਪੂਰਨ ਹੋ ਜਾਂਗੇ ਜੀ? ਹੁਣ ਸਤਿਗੁਰੂ ਦੀ ਬਾਣੀ ਫਿਰ ਚੇਤੇ ਕਰੋ। ਅਸੀਂ ਖਤੇ ਬਹੁਤ ਕਮਾਉਂਦੇ ਹਾਂ, ਅੰਤ ਨਾ ਪਾਰਾ ਵਾਰ, ਬਖਸ਼ੇ ਜਾਵਾਂਗੇ ਜੀ, ਲੇਖਾ ਪੂਰਾ ਹੋ ਜਾਏਗਾ। ਇੱਥੇ ਵੀ ਅਰਜੋਈ ਕੀਤੀ ਨਾ, ਹਰ ਕਿਰਪਾ ਕਰਕੇ ਬਖਸ਼ ਲੇਹੋ। ਮਾਲਕਾ ਤੂੰ ਕਿਤੇ ਤਰਸ ਕਰਕੇ ਬਖਸ਼ ਲਈ ਤੇ ਹੋ ਸਕਦਾ ਵੀ ਮੇਰਾ ਪਾਰ ਉਤਾਰਾ ਹੋ ਜੇ, ਨਹੀਂ ਤੇ ਹਮ ਪਾਪੀ ਵੱਡ ਗੁਣਾਂਗਾਰ, ਕਿਹੜੀਆਂ ਭੁੱਲਾਂ ਬਖਸ਼ਾਊਂ ਮੈਂ, ਕਿਹੜੇ ਕਿਹੜੇ ਕਿਹੜੇ ਗੁਨਾਹ ਉਹਦੇ ਕੋਲੋਂ ਬਖਸ਼ਾਵਾਂਗਾ। ਇਸੇ ਲਈ ਸਤਿਗੁਰੂ ਕਹਿ ਰਹੇ ਪਾਲੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਮਾਲਕਾ ਇਹ ਤਾਂ ਤੇਰੀ ਪੂਰਨ ਦ੍ਰਿਸ਼ਟੀ ਹੈ ਵੀ ਤੂੰ ਸਾਡੇ ਵਰਗੇ ਅਕਿਰਤ ਕਣਾਂ ਨੂੰ ਵੀ ਪਾਲੀ ਜਾਂਦਾ, ਨਾ ਸ਼ੁਕਰਿਆਂ ਨੂੰ ਵੀ ਪਾਲੀ ਜਾਂਦਾ। ਕੋਸ਼ਿਸ਼ ਤਾਂ ਸਾਡੀ ਇਹ ਹੋਣੀ ਚਾਹੀਦੀ ਜਿੰਨਾ ਕੁ ਵੀ ਨਾ ਮਾਲਕ ਸੋਝੀ ਸੁਮਤ ਬਖਸ਼, ਉਹਦੇ ਮੁਤਾਬਕ ਅਸੀਂ ਉਹਦਾ ਜਸ ਗਾ ਸਕੀਏ, ਕੋਸ਼ਿਸ਼ ਇਹ ਹੋਵੇ। ਜਿੰਨਾ ਕੁ ਸਮਾਂ ਬਖਸ਼ੇ ਉਸ ਸਮੇਂ ਮੁਤਾਬਕ ਅਸੀਂ ਉਹਦਾ ਯਤਨ ਕਰੀਏ ਵੀ ਮਾਲਕਾ ਤੇਰਾ ਜਸ ਗਾਈਏ, ਤੇਰੀ ਵਡਿਆਈ ਕਰ ਸਕੀਏ, ਉਹਦੇ ਕੋਲ ਉਹਦੀ ਬਖਸ਼ਿਸ਼ ਮੰਗਿਆ ਕਰੋ ਵੀ ਮਾਲਕਾ ਜਿੱਥੇ ਤੂੰ ਕਿਰਪਾ ਦ੍ਰਿਸ਼ਟੀ ਕਰਤੇ ਕਰਕੇ ਅਕਿਰਤ ਕਣਾਂ ਨੂੰ ਪਾਲ ਰਿਹਾ ਨਾ, ਉੱਥੇ ਕਿਰਪਾ ਦ੍ਰਿਸ਼ਟੀ ਇਹ ਵੀ ਕਰ ਮੈਂ ਨਾ ਸ਼ੁਕਰਾ ਕਿਤੇ ਕਿਤੇ ਤੇਰਾ ਸ਼ੁਕਰ ਗੁਜ਼ਾਰ ਵੀ ਹੋ ਜਾਵਾਂ, ਤੇਰਾ ਸ਼ੁਕਰ ਗੁਜ਼ਾਰ ਵੀ ਬਣਾ, ਮੈਨੂੰ ਨਾ ਸ਼ੁਕਰੇ ਨੂੰ ਤੇਰਾ ਸ਼ੁਕਰ ਕਰਨਾ ਆ ਜੇ। ਮੈਂ ਅਕਿਰਤ ਕਣ ਕਿਤੇ ਕਦੇ ਕਦਾਈ ਤੇਰਾ ਸ਼ੁਕਰ ਗੁਜ਼ਾਰ ਵੀ, ਤੂੰ ਸਭ ਕੁਛ ਬਿਣ ਮੰਗਿਆ ਦੇ ਹੀ ਜਾਂਦਾ, ਕੋਈ ਵਸਤੂ ਨਹੀਂ ਜਿਹੜੀ ਮੇਰੀ ਜ਼ਰੂਰਤ ਹੋਵੇ ਤੇ ਮੈਂ ਤੇਰੇ ਕੋਲੋਂ ਮੰਗ ਕੇ ਲਈ ਹੋਵੇ, ਕੋਈ ਐਸੀ ਵਸਤੂ ਨਹੀਂ ਹੈ। ਤੂੰ ਜਦੋਂ ਮੇਰੀ ਜ਼ਰੂਰਤ ਵੇਖੀ ਉਦੋਂ ਮੇਰੀ ਝੋਲੀ 'ਚੋਂ ਵਸਤੂਆਂ ਪਾਤੀਆਂ, ਮੈਂ ਮੰਗ ਕੇ ਕੁਝ ਨਹੀਂ ਲਿਆ, ਮੰਗਿਆ ਮੈਂ ਤੇਰੇ ਕੋਲੋਂ ਆਪਣੀਆਂ ਇੱਛਾਵਾਂ, ਆਪਣੀਆਂ ਜ਼ਰੂਰਤਾਂ ਨਹੀਂ ਮੈਂ ਕਦੇ ਮੰਗੀਆਂ। ਤੁਸੀਂ ਹਰ ਜ਼ਿੰਦਗੀ ਵਿੱਚ ਇਹੀ ਹੈ ਜੀ, ਮਨੁੱਖ ਕਦੇ ਆਪਣੀਆਂ ਜ਼ਰੂਰਤਾਂ ਨਹੀਂ ਮੰਗਦਾ, ਮਨੁੱਖ ਹਮੇਸ਼ਾ ਆਪਣੀਆਂ ਇੱਛਾਵਾਂ ਮੰਗਦਾ। ਜ਼ਰੂਰਤਾਂ ਕੌਣ ਮੰਗਦਾ ਜੀ? ਜ਼ਰੂਰਤ ਮੰਗਣ ਦੀ ਲੋੜ ਹੀ ਨਹੀਂ ਪਈ ਕਦੇ।
ਕਦੇ ਨਹੀਂ ਪਈ ਔਰ ਕਿਸੇ ਨੂੰ ਵੀ ਨਹੀਂ ਪਈ। ਜ਼ਰੂਰਤ ਜਿਹੜੀ ਚੀਜ਼ ਦੀ ਹੈ ਉਹ ਵਸਤੂ ਮੰਗਣ ਦੀ ਲੋੜ ਨਹੀਂ ਪੈਂਦੀ, ਉਹ ਵਸਤੂ ਬਿਨ ਮੰਗਿਆਂ ਮਿਲ ਜਾਂਦੀ ਹੈ। ਹਾਂ, ਉਸ ਜ਼ਰੂਰਤ ਨੂੰ ਮੈਂ ਜਦੋਂ ਇੱਛਾ ਬਣਾ ਲਾਂ, ਜ਼ਰੂਰਤ ਔਰ ਇੱਛਾ ਫਰਕ ਬੜਾ ਥੋੜ੍ਹਾ ਜਿਹਾ ਹੈ। ਅਸੀਂ ਆਪਣੀਆਂ ਇੱਛਾਵਾਂ ਨੂੰ ਹੀ ਆਪਣੀਆਂ ਲੋੜਾਂ ਦੱਸੀ ਜਾਂਦੇ ਹਾਂ ਵੀ ਇਹ ਸਾਡੀਆਂ ਲੋੜਾਂ ਨੇ, ਇਹ ਸਾਡੀਆਂ ਨਹੀਂ। ਜ਼ਰੂਰਤ ਔਰ ਇੱਛਾ ਦੋਵਾਂ ਵਿੱਚ ਫਰਕ ਹੈ। ਅਸੀਂ ਆਪਣੀਆਂ ਇੱਛਾਵਾਂ ਨੂੰ ਜ਼ਰੂਰਤ ਦੱਸਦੇ ਹਾਂ ਤਾਂ ਕਰਕੇ ਸਾਨੂੰ ਮੰਗਣਾ ਪੈਂਦਾ ਹੈ। ਇੱਛਾਵਾਂ ਪਾਸੇ ਰੱਖ ਦਿਓ, ਫਿਰ ਵੇਖਿਓ ਕਿਹੜੀ ਜ਼ਰੂਰਤ ਹੈ ਜਿਹੜੀ ਮੇਰੀ ਪੂਰੀ ਨਹੀਂ ਹੁੰਦੀ। ਇੱਛਾਵਾਂ ਪਾਸੇ ਰੱਖ ਦਿਓ ਅਤੇ ਕਿਹੜੀ ਜ਼ਰੂਰਤ ਹੈ ਜਿਹੜੀ ਮੈਨੂੰ ਉਹਦੇ ਕੋਲੋਂ ਮੰਗਣੀ ਪਈ ਹੈ, ਵੀ ਮਾਲਕਾ ਲੋੜ ਹੈ ਅਤੇ ਮੈਂ ਤੇਰੇ ਤੋਂ ਮੰਗਦਾ। ਬਿਨ ਮੰਗਿਆਂ ਮਿਲ ਰਹੀਆਂ, ਜ਼ਰੂਰਤਾਂ ਪੂਰੀਆਂ ਹੋ ਰਹੀਆਂ ਅਤੇ ਅਸੀਂ ਸ਼ੁਕਰਗੁਜ਼ਾਰ ਕਿੰਨੇ ਕੁ ਹੋਏ ਹਾਂ। ਮੈਂ ਨਾ ਸ਼ੁਕਰਾਂ ਪਤਾ ਕਿਉਂ ਆ, ਮੇਰੀਆਂ ਇੱਛਾਵਾਂ ਨਹੀਂ ਪੂਰੀਆਂ ਕਰਦਾ, ਮੈਂ ਸ਼ੁਕਰ ਕਿਉਂ ਗੁਜ਼ਾਰਾਂ। ਇੱਛਾਵਾਂ ਪਾਸੇ ਰੱਖ ਦੇ, ਉਹ ਜ਼ਰੂਰਤਾਂ ਤਾਂ ਪੂਰੀਆਂ ਕਰ ਰਿਹਾ ਨਾ, ਤੂੰ ਸ਼ੁਕਰਗੁਜ਼ਾਰ ਹੋਇਆ ਕਰ। ਜੇ ਉਹ ਜ਼ਰੂਰਤਾਂ ਵੀ ਪੂਰੀਆਂ ਨਾ ਕਰੇ ਕੀ ਵਿਗਾੜ ਲਏਗਾ। ਇਸੇ ਕਰਕੇ ਸਾਹਿਬ ਨੇ ਕਿਹਾ ਨਾ, 10 ਵਸਤੂ ਲੈ ਪਾਛਕ, ਜੇ ਉਹ ਇੱਕ ਵੀ ਨਾ ਦੇਵੇ, ਜਿਹੜੀ 11ਵੀਂ ਵਸਤੂ ਤੋਂ 11ਵੀਂ ਵਸਤੂ ਨਾ ਮਿਲਣ ਕਰਕੇ ਤੂੰ ਉਸ ਮਾਲਕ ਨਾਲ ਗਿਲੇ ਅਤੇ ਸ਼ਿਕਵਿਆਂ 'ਚ ਬੈਠਾ, ਉਹ 11ਵੀਂ ਦੇਵੇ ਵੀ ਨਾ, 10 ਵੀ ਤੇਰੇ ਤੋਂ ਖੋਲੇ, ਫਿਰ ਉਹਨੂੰ ਕੀ ਕਰ ਲੇਗਾ। ਨਾ ਸ਼ੁਕਰਾ ਤੇ ਤੂੰ ਪਹਿਲਾਂ ਹੀ ਬਣਿਆ, 10 ਵਸਤੂਆਂ ਖਾ ਕੇ ਵੀ 11ਵੀਂ ਨਾ ਮਿਲਣ ਕਰਕੇ ਨਾ ਸ਼ੁਕਰਾ ਬਣ ਗਿਆ। ਹੁਣ ਉਹ ਕਹਿੰਦਾ 11ਵੀਂ ਵੀ ਨਹੀਂ ਦਿੰਦਾ, 10 ਵੀ ਖੋ ਲੈਂਦਾ, ਨਾ ਸ਼ੁਕਰਾ ਤੂੰ ਪਹਿਲਾਂ ਹੀ ਹੈ, ਹੁਣ ਕੀ ਕਰ ਲੇਗਾ। ਬੰਦਾ ਬੰਦੇ ਨੂੰ ਤੇ ਕਹਿੰਦਾ ਵੀ ਕੋਈ ਸਮਾਂ ਲੈਣ ਦੇ, ਜਿੱਦਣ ਮੇਰੀ ਵਾਰੀ ਆਈ ਤੈਨੂੰ ਸਾਰੀਆਂ ਦੱਸੂ। ਕਹਿ ਦਿੰਦਾ ਵੀ ਜਿੱਦਣ ਮੇਰੀ ਵਾਰੀ ਆਈ ਠੇਠ ਪੰਜਾਬੀ 'ਚ ਤੇਰੀਆਂ ਨੱਕ ਨਾਲ ਲੀਕਾਂ ਕਢਾਊ, ਤੇ ਰੱਬ ਨੂੰ ਕੀ ਆਖਾਂਗੇ ਵੀ ਮਾਲਕਾ ਅੱਜ ਤੂੰ ਮੈਨੂੰ 11ਵੀਂ ਵਸਤੂ, 11ਵੀਂ ਨਹੀਂ ਨਾ ਅਸੀਂ ਗਿਣਦੇ, ਅਸੀਂ ਪਹਿਲੀ ਹੋਈ ਗਿਣੀ ਜਾਂਦੇ ਹਾਂ ਵੀ ਮੈਂ ਤੇ ਇੱਕ ਮੰਗੀ ਸੀ ਵਸਤੂ, ਤੂੰ ਉਹ ਵੀ ਨਹੀਂ ਦਿੱਤੀ, ਉਹਨੂੰ ਇੱਕ ਹੀ ਗਿਣੀ ਜਾਂਦੇ। ਅਤੇ ਫਿਰ ਮਾਲਕ ਕਹੇ ਵੀ ਜਿਹੜੀ ਇੱਕ ਤੂੰ ਮੰਗਦਾ ਮੈਂ ਇਹ ਵੀ ਨਹੀਂ ਦਿੰਦਾ, ਅਤੇ ਜਿਹੜੀਆਂ ਪਹਿਲਾਂ ਦਿੱਤੀਆਂ ਉਹਨਾਂ ਨੂੰ ਤੂੰ ਮੰਨਿਆ ਕੋਈ ਨਹੀਂ, ਖੋ ਮੈਂ ਉਹ ਵੀ ਲੈਂਦਾ। ਅਤੇ ਫਿਰ ਦੱਸੋ ਆਪਾਂ ਉਹਨੂੰ ਕੀ ਕਹਾਂਗੇ ਵੀ ਸਮਾਂ ਲੈਣ ਦੇ। ਇਨਸਾਨ ਇਨਸਾਨ ਨੂੰ ਤਾਂ ਕਹਿ ਦਿੰਦਾ ਵੀ ਸਮਾਂ ਆਏਗਾ ਜਿੱਦਣ ਮੈਂ ਤੇਰੇ ਅਹੁਦੇ 'ਤੇ ਬੈਠਾ ਨਾ, ਉੱਦਣ ਤੈਨੂੰ ਦੱਸਾਂਗਾ। ਅਤੇ ਰੱਬ ਨੂੰ ਕੀ ਆਖਾਂਗੇ, ਰੱਬਾ ਜਿੱਦਣ ਮੈਂ ਰੱਬ ਬਣਿਆ ਤੈਨੂੰ ਫੇਰ ਦੱਸੂ। ਕਹਿ ਸਕਦੇ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਮਾਲਕਾ ਇਹ ਤਾਂ ਤੇਰੀ ਕਿਰਪਾ ਹੈ, ਬਖਸ਼ਿਸ਼ ਹੈ ਕਿ ਤੂੰ ਸਾਨੂੰ ਅਕਿਰਤ ਕਣਾਂ ਨੂੰ ਵੀ ਪਾਲ ਔਰ ਸੰਭਾਲ ਰਿਹਾ

0: ਨ ਕੌਡੀ ਪਸ਼ੂ ਨੀਚ ਇਆਨਾ।
1: ਫਿਰ ਅਗਲੀਆਂ ਪੰਕਤੀਆਂ ਜੀ, ਸਤਿਗੁਰੂ ਕਹਿੰਦੇ ਮਾਲਕਾ ਤੂੰ ਹੈ ਅਗਾਧ ਬੋਧ ਅਪਾਰ ਕਰਤੇ, ਸਾਡੀ ਬੁੱਧੀ ਤੂੰ ਤੂੰ ਪਰੇ ਹੈ, ਮੋਹੇ ਨੀਚ ਕਛੂ ਨਾ ਜਾਣਾ। ਮੈਂ ਨੀਚ ਨੇ ਕੁਛ ਨਹੀਂ ਜਾਣਿਆ, ਮੈਂ ਕੁਛ ਜਾਣ ਵੀ ਨਹੀਂ ਸਕਦਾ ਅਤੇ ਜਾਣਿਆ ਵੀ ਕੁਛ ਨਹੀਂ, ਕਿਉਂਕਿ ਤੂੰ ਹੈ ਹੀ ਅਗਾਧ ਬੋਧ, ਅਪਾਰ ਹੈ ਤੂੰ, ਤੇਰਾ ਬੋਧ ਮੈਨੂੰ ਕਿੱਥੋਂ, ਤੇਰੀ ਸਮਝ ਮੈਨੂੰ ਕਿੱਥੋਂ ਆਵੇ। ਬੋਧ ਦਾ ਮਤਲਬ ਸਮਝ, ਅਗਾਧ ਜਿਹੜਾ ਸਮਝ ਤੋਂ ਪਰੇ ਹੋਵੇ, ਹੈ ਨਾ, ਜਿਹਦੀ ਡੂੰਘਾਈ ਵੀ ਸਮਝ ਤੋਂ ਪਰੇ ਹੈ, ਅਪਾਰ ਜਿਹਦਾ ਪਾਰ ਲੱਭਣਾ ਕੋਈ ਨਹੀਂ। ਅਗਾਧ ਬੋਧ ਅਪਾਰ ਕਰਤੇ, ਕਰਤਾ ਮਤਲਬ ਕਰਨ ਵਾਲਾ ਅਕਾਲ ਪੁਰਖ, ਮਾਲਕਾ ਤੂੰ ਹੈ ਅਗਾਧ ਔਰ ਬੋਧ ਤੇ ਅਪਾਰ, ਮੋਹੇ ਨੀਚ ਕਛੂ ਨਾ ਜਾਣਾ। ਮੈਂ ਨੀਚ ਨੇ ਕੁਛ ਨਹੀਂ ਜਾਣਿਆ, ਸਮਝ ਵਿੱਚ ਤਾਂ ਆਵੇਂ ਨਾ ਜੇ ਮੇਰੀ ਮਤ ਬਹੁਤੀ ਹੋਵੇ, ਉਹ ਤੇ ਪਹਿਲੋਂ ਕਹਿਤਾ ਮੇਰੀ ਮਤ ਥੋੜੀ, ਮੈਂ ਤੇ ਮਾਲਕ ਹਾਂ ਮਤ ਹੀ ਥੋੜੀ ਦਾ ਮਾਲਕ ਹਾਂ, ਫਿਰ ਤੂੰ ਮੇਰੀ ਸਮਝ 'ਚ ਕਿੱਥੋਂ ਆ ਜੇ। ਮਾਲਕਾ ਮੈਨੂੰ ਤੇ ਇੰਨੀ ਵੀ ਸਮਝ ਨਹੀਂ ਹੈ ਵੀ ਮੈਂ ਇਕੱਠਾ ਕੀ ਕਰਨਾ ਤੇ ਕੀ ਨਹੀਂ ਕਰਨਾ, ਤੇਰੇ ਬਾਰੇ ਜਾਣਨਾ ਤੇ ਦੂਰ ਦੀ ਗੱਲ ਹੈ, ਤੇਰੇ ਬਾਰੇ ਸਮਝਣਾ ਤੇ ਦੂਰ ਦੀ ਗੱਲ ਹੈ, ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਮੈਂ ਜੋੜਨ ਕੀ ਆਇਆ ਤੇ ਜੋੜੀ ਕੀ ਜਾਂਦਾ, ਮੈਨੂੰ ਤੇ ਇਹ ਵੀ ਨਹੀਂ ਪਤਾ। ਜਿਵੇਂ ਰਤਨ ਤਿਆਗ ਸਤਿਗੁਰੂ ਨੇ ਅਗਲੀ ਪੰਕਤੀ 'ਚ ਕਿਹਾ ਨਾ, ਮਾਲਕਾ ਮੈਂ ਤੇ ਏਡਾ ਮੂਰਖ ਆ, ਰਤਨ ਛੱਡੀ ਬੈਠਾ, ਕੌਡੀਆਂ ਇਕੱਠੀਆਂ ਕਰੀ ਜਾਂਦਾ। ਹੁਣ ਜਿਵੇਂ ਇੱਕ ਇਆਣਾ ਬਾਲਕ ਹੈ, ਬਾਲਕ ਇਆਣੇ ਹੀ ਹੁੰਦੇ ਨੇ, ਉਹ ਨਾ ਤੁਸੀਂ ਕਦੇ ਵੇਖੋ ਨਿੱਕੀਆਂ ਨਿੱਕੀਆਂ ਨਾ ਕੌਡੀਆਂ ਜੀਆਂ ਡਿੱਕਰੀਆਂ ਜੀਆਂ ਇਕੱਠੀਆਂ ਕਰੀ ਜਾਂਦੇ, ਅਤੇ ਜਾਂ ਬਹੁਤ ਸਾਰੇ ਕਾਗਜ਼ ਲੈ ਗਏ ਨਾ ਉਹਨਾਂ ਨੂੰ ਪਾੜ ਲੈਣਾ, ਅਤੇ ਪਾੜ ਕੇ ਮੁੜ ਕੇ ਸੁੱਟੀ ਜਾਣਗੇ ਵੀ ਮੈਂ ਪੈਸੇ ਸੁੱਟਣ ਡਿਆ, ਉਹ ਕਾਗਜ਼ਾਂ ਨੂੰ ਹੀ ਪੈਸੇ ਦੱਸੀ ਜਾਣ, ਉਹ ਫੇਰ ਇਕੱਠੇ ਕਰੀ, ਉਹਨੂੰ ਪੁੱਛੇ ਵੀ ਸੱਜਣਾ ਕੀ ਕਰਦੋ, ਕਹਿੰਦਾ ਪੈਸੇ ਇਕੱਠੇ ਕਰਤ। ਹੁਣ ਉਹਦੀ ਮੱਤ ਉਨੀ ਕੈ, ਤੇ ਜਦੋਂ ਸਮਝ ਆਉਂਦੀ ਹੈ ਇਕੱਠੇ ਫਿਰ ਵੀ ਕਾਗਜ਼ ਹੀ ਕਰੀਦਾ, ਫਿਰ ਇਹ ਪਤਾ ਲੱਗ ਜਾਂਦਾ ਵੀ ਜਿਹੜੇ ਪਹਿਲਾਂ ਇਕੱਠੇ ਕਰਦਾ ਸਾਂ ਉਹ ਕਾਗਜ਼ ਹੈ, ਆਹ ਕੰਮ ਦੇ ਕਾਗਜ਼ ਨੇ, ਫਿਰ ਉਹਨਾਂ ਨੂੰ ਸਾਂਭ ਸਾਂਭ ਰੱਖੀ ਜਾਂਦੀ। ਬਸ ਗੱਲ ਤੇ ਇਹ ਨਾ, ਸਿਰਫ ਸੰਸਾਰਕ ਤੌਰ ਤੇ ਅਸੀਂ ਉਹਨੂੰ ਇਆਣਾ ਬਾਲਕ ਕਿਹਾ, ਪਰ ਉਹ ਆਪਣੀ ਖੁਸ਼ੀ 'ਚ ਮਸਤ ਹੈ, ਉਹ ਬੜਾ ਖੁਸ਼ ਹੈ, ਉਹਨੇ ਕਾਗਜ਼ ਹੀ ਕਾਪੀਆਂ ਦੇ ਵਰਕੇ ਹੀ ਪਾੜੇ, ਉਹਨੇ ਉਹ ਵਰਕੇ ਪਾੜ ਕੇ ਬੜਾ ਖੁਸ਼ ਹੈ, ਉਹ ਵੀ ਮੇਰੇ ਕੋਲ ਤੇ ਪੈਸੇ ਹੀ ਬੜੇ ਨੇ, ਉਹ ਖੜਾ ਖੁਸ਼ ਹੈ। ਜਦੋਂ ਉਹਨੂੰ ਕੋਈ ਵੱਡਾ ਸਮਝ ਵਾਲਾ ਵੇਖਦਾ ਉਹ ਹੱਸਦਾ ਹੈ, ਹੱਸਦਾ ਨਾ ਵੀ ਕਿਵੇਂ ਲੱਗਾ ਇਹ ਆਪਣੀ ਮਸਤੀ 'ਚ, ਫਿਰ ਉਹ ਪੁੱਛ ਵੀ ਲੈਂਦਾ ਮਜ਼ਾਕ ਮਜ਼ਾਕ 'ਚ ਵੀ ਕੀ ਕਰਦਾ, ਉਹ ਕਹਿੰਦਾ ਮੈਂ ਖੇਡਦਾ ਪੈਸਿਆਂ ਨਾਲ ਖੇਡਦਾ। ਆਪਾਂ ਹੱਸ ਪੈਂਦੇ ਵੀ ਨਿਆਣਿਆਂ ਦੀਆਂ ਖੇਡਾਂ ਨੇ ਨਾ, ਬਸ ਉਸ ਨਿਆਣਾ ਸਿਆਣਾ ਹੋ ਗਿਆ। ਹੁਣ ਜਦੋਂ ਸਿਆਣਾ ਹੋਇਆ ਉਹਨੂੰ ਪਤਾ ਲੱਗ ਗਿਆ ਵੀ ਮੈਂ ਤੇ ਐਵੇਂ ਪਹਿਲਾਂ ਮੂਰਖਾਂ ਵਾਲੀਆਂ ਹੀ ਕੰਮ ਕਰੀ ਗਿਆ, ਵੀ ਇਹ ਵੀ ਕੋਈ ਪੈਸੇ ਨੇ, ਜਦੋਂ ਸਿਆਣਾ ਹੋ ਗਿਆ ਫਿਰ ਉਹ ਕਾਗਜ਼ਾਂ ਪਿੱਛੇ ਭੱਜਿਆ, ਹੁਣ ਰੱਬ ਵੇਖਦਾ ਵੀ ਇਹ ਕਿੱਡਾ ਮੂਰਖ ਹੈ। ਪਹਿਲਾਂ ਅਸੀਂ ਸਮਝਦਾਰ ਸਾਂ, ਨਿਆਣੇ ਨੂੰ ਮੂਰਖ ਦੱਸਿਆ, ਪਰ ਉਹ ਆਪਣੀਆਂ ਖੇਡਾਂ 'ਚ ਮਸਤ ਹੈ। ਫਿਰ ਜਦੋਂ ਨਿਆਣਾ ਸਿਆਣਾ ਮਤਲਬ ਜੀਵ ਆਪਣਾ ਸਮਝ ਵਾਲਾ ਆਪਾਂ ਬਣ ਗਏ, ਆਪਣੇ ਰੂਪ 'ਚ ਆ ਗਏ, ਫਿਰ ਅਕਾਲ ਪੁਰਖ ਵੇਖੀ ਜਾਂਦਾ ਵੀ ਕਿੱਡਾ ਮੂਰਖ ਹੈ, ਇਹ ਕਾਗਜ਼ ਹੀ ਇਕੱਠੇ ਕਰੀ ਜਾਂਦਾ, ਕੌਡੀਆਂ ਹੀ ਇਕੱਠੀਆਂ ਕਰੀ ਜਾਂਦਾ। ਹੁਣ ਜੇ ਕੋਈ ਸੂਝਵਾਨ ਸਿਆਣਾ ਵੇਖੇ ਉਹ ਕਵੇਗਾ ਹੀ ਨਾ ਵੀ ਤੂੰ ਕਿਹੜੀ ਖੇਡ ਵਿੱਚ ਮਸਤ ਹੋਇਆ, ਆਹ ਕਿਹੜੀਆਂ ਖੇਡਾਂ 'ਚ ਲੱਗਾ, ਇਹ ਤੇ ਇਕੱਲੇ ਕਾਗਜ਼ ਹੀ ਨੇ ਮਨੁੱਖਾ, ਅਤੇ ਇਹਨਾਂ ਕਾਗਜ਼ਾਂ ਨੇ ਕਾਗਜ਼ ਹੀ ਰਹਿ ਜਾਣਾ, ਤੇਰੇ ਪੱਲੇ ਕੀ ਪੈਣਾ। ਜਿੱਦਣ ਤੈਨੂੰ ਉਹ ਵੀ ਸਮਝ ਲੱਗ ਗਈ ਫਿਰ ਤੈਨੂੰ ਵਾਕਈ ਪਤਾ ਲੱਗ ਜਾਏਗਾ ਵੀ ਇਕੱਠੀਆਂ ਤੇ ਮੈਂ ਗੌਡੀਆਂ ਹੀ ਕੀਤੀਆਂ ਨੇ, ਬਸ ਇੰਨਾ ਵੀ ਅਜੇ ਉਸ ਸਮਝ ਤੱਕ ਪਹੁੰਚੇ ਨਹੀਂ ਜਿਹੜਾ ਪਹੁੰਚ ਗਿਆ ਉਹ ਕਹਿ ਦਿੰਦਾ ਵੀ ਮੈਨੂੰ ਲੋੜ ਕੋਈ ਨਹੀਂ, ਜਿੰਨੀ ਕੁ ਜ਼ਰੂਰਤ ਹੋਏਗੀ ਉਹਨੇ ਆਪੇ ਬਖਸ਼ ਦੇਣਾ ਹੈ ਨਾ। ਧਨ ਦੌਲਤ ਨੂੰ ਵੀ ਜੇ ਆਪਾਂ ਆਖਾਂਗੇ ਜਿਹੜੀ ਲੋੜ ਹੋਏਗੀ ਉਹਨੇ ਆਪੇ ਪੂਰੀ ਕਰ ਦੇਣੀ ਹੈ, ਅਤੇ ਜਿੰਨਾ ਚਿਰ ਸਮਝ ਨਹੀਂ ਆਉਂਦੀ ਉਨਾ ਚਿਰ ਬੰਦਾ ਇਕੱਠਾ ਕਰ ਕਰ, ਜਿਵੇਂ ਬੱਚਾ ਕਾਗਜ਼ ਇਕੱਠੇ ਕਰ ਕਰ ਰੱਖੀ ਜਾਂਦਾ ਉਵੇਂ ਵੱਡਾ ਵੀ ਕਾਗਜ਼ ਇਕੱਠੇ ਕਰ ਕਰਕੇ ਰੱਖੀ ਜਾਂਦਾ ਅਤੇ ਛੱਡੀ ਕੀ ਬੈਠਾ? ਰਤਨ ਤਿਆਗ, ਰਤਨ ਛੱਡੀ ਬੈਠਾ। ਰਤਨ ਤਿਆਗ ਕੌਡੀ, ਕੌਡੀਆਂ ਮਾਲਕ ਕਹਿੰਦੇ ਸੰਗ੍ਰਹਿਣ ਇਕੱਠੀਆਂ ਕਰੀ ਜਾਂਦਾ, ਸੰਗ੍ਰਹਿਣ ਦਾ ਮਤਲਬ ਸੰਗ੍ਰਹਿ ਕਰਨਾ, ਇਕੱਠੀਆਂ ਕਰਨਾ। ਪਸ਼ੂ ਨੀਚ ਐਆਨਾ, ਮਾਲਕਾ ਮੇਰੀ ਤੇ ਬਿਰਤੀ ਪਸ਼ੂਆਂ ਵਰਗੀ ਹੈ, ਮੈਂ ਹਾਂ ਵੀ ਨੀਚ ਤੇ ਐਆਨਾ, ਐਆਨਾ ਅਣਜਾਣ, ਅਣਜਾਣ ਆ ਤਾਂ ਹੀ ਤੇ ਕੌਡੀਆਂ ਜੋੜ ਰਿਹਾ। ਜੇ ਸਿਆਣਾ ਹੁੰਦਾ ਫਿਰ ਕੌਡੀਆਂ ਥੋੜ੍ਹੀ ਜੋੜਦਾ ਸੀ, ਫਿਰ ਤੇ ਰਤਨ ਜੋੜਦਾ। ਸਤਿਗੁਰੂ ਨੇ ਫਿਰ ਕਿਹਾ ਕਹਿੰਦੇ ਸੱਜਣਾ ਜਿਹੜਾ ਤੂੰ ਕਰਮ ਕਰ ਰਿਹਾ ਨਾ ਇਹਦਾ ਫੈਸਲਾ ਤੈਨੂੰ ਦੇਣਾ। ਬਾਬਾ ਕਬੀਰ ਸਾਹਿਬ, ਹਰਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਖ ਹੈ ਰਵਦਾਸ। ਤੂੰ ਰਤਨ ਨਹੀਂ, ਤੂੰ ਤੇ ਰਤਨ ਗਵਾਏ ਨੇ, ਜੋੜੇ ਥੋੜ੍ਹੀ ਨੇ, ਰਤਨ ਗਵਾਏ ਨੇ। ਜੋੜਿਆ ਜੋੜਿਆ ਕੀ ਹੈ? ਕੌਡੀਆਂ। ਕਈ ਵਾਰ ਆਪ ਜੀ ਅੱਗੇ ਬੇਨਤੀ ਕੀਤੀ, ਬੰਦਾ ਨਾ ਸਾਰੀ ਜ਼ਿੰਦਗੀ ਕਮਾਈ ਕਰੀ ਜਾਂਦਾ ਹੈ, ਸਾਰੀ ਜ਼ਿੰਦਗੀ ਕਮਾਈ। ਦੋ ਤਰ੍ਹਾਂ ਦੀ, ਇੱਕ ਸੰਸਾਰ ਦੀ ਅਤੇ ਇੱਕ ਅਧਿਆਤਮ ਦੀ। ਇਹ ਸੰਸਾਰ ਦੀ ਕਮਾਈ ਕਰਦਾ ਹੈ ਬਸ, ਅਧਿਆਤਮ ਦੀ ਨਹੀਂ। ਇਹਨੇ ਸੰਸਾਰ ਦੀ ਕਮਾਈ ਕੀਤੀ ਸਾਰੀ ਜ਼ਿੰਦਗੀ, ਅਤੇ ਜਿੰਨਾ ਕਮਾਇਆ ਨਾ, ਜਿੰਨਾ ਕਮਾਇਆ, ਜੇ ਮੰਨ ਲਓ 70 ਸਾਲ 80 ਸਾਲ ਕਮਾਈ ਕੀਤੀ, ਹੁਣ 80 ਸਾਲਾਂ ਦੀ ਕਮਾਈ ਵੇਖ ਲਓ ਤੁਸੀਂ ਇਨਸਾਨ ਦੀ, ਉਹ ਸਾਰੀਆਂ ਇਕੱਠੀਆਂ ਕਰਕੇ ਨਾ ਪਤਾ ਉਦੋਂ ਲੱਗਦਾ ਵੀ ਇਹ ਕੌਡੀਆਂ ਹੀ ਨੇ, ਜਦੋਂ ਉਹਨਾਂ ਬਦਲੇ ਮਿਲਦਾ ਕੁਛ ਨਹੀਂ। ਅਜੇ ਤਾਂ ਸਾਨੂੰ ਲੱਗੀ ਜਾਂਦਾ ਵੀ ਇਹਦਾ ਮੁੱਲ ਹੈ, ਕਿਉਂ? ਕਿਉਂਕਿ ਅਜੇ ਉਹਨਾਂ ਬਦਲੇ ਬੜਾ ਕੁਛ ਮਿਲੀ ਜਾਂਦਾ। ਜੇ ਕੁਝ ਵੀ ਚਾਹੀਦਾ ਪਹਿਲਾਂ ਧਨ ਰੱਖੋ, ਕੁਛ ਵੀ ਚਾਹੀਦਾ ਪਹਿਲਾਂ ਧਨ, ਉਹਦੇ ਬਦਲੇ ਮਿਲਦਾ ਓਨਾ ਚਿਰ ਹੀ ਹੈ ਜਿੰਨਾ ਚਿਰ ਅਸੀਂ ਜਿਉਂਦੇ ਹਾਂ। ਧਨ ਦੇ ਬਦਲੇ ਪਦਾਰਥ ਮਿਲਦੇ ਨੇ ਓਨਾ ਚਿਰ ਜਿੰਨਾ ਚਿਰ ਸਰੀਰ 'ਚ ਸਵਾਸ ਚੱਲਦੇ ਨੇ। ਧਨ ਦੇ ਬਦਲੇ ਕੁਝ ਨਹੀਂ ਮਿਲਦਾ ਜੇ ਸਰੀਰ 'ਚੋਂ ਸਵਾਸ ਮੁੱਕ ਜਾਣ ਉਸ ਬੰਦੇ ਨੂੰ ਜਿਹਨੇ ਜੋੜਿਆ, ਉਹਨੂੰ ਕੁਛ ਨਹੀਂ। ਹਾਂ, ਜੋੜਿਆ ਛੱਡ ਜੇ, ਮਗਰੋਂ ਜਿਹਨਾਂ ਲਈ ਛੱਡ ਗਿਆ ਉਹਨਾਂ ਲਈ ਬਹੁਤ ਕੁਛ ਹੈ, ਉਹ ਫੇਰ ਕਹੀ ਜਾਂਦੇ ਨੇ ਵੀ ਬੜਾ ਕੁਛ ਹੈ, ਅਤੇ ਜਿਹਨੇ ਜੋੜਿਆ ਉਹਦੇ ਲਈ ਕੁਛ ਵੀ ਨਹੀਂ ਹੈ। ਉਹਦੇ ਲਈ ਕੀ ਹੈ ਜੀ? ਉਹਨੂੰ ਤਾਂ ਇਹ ਵੀ ਨਸੀਬ ਨਹੀਂ ਹੋਇਆ ਵੀ ਜਿੰਨਾ ਜੋੜਿਆ ਉਹਦੇ ਵਿੱਚੋਂ ਜੇ ਕਿਤੇ ਡਾਕਟਰੀ ਇਲਾਜ ਵਾਸਤੇ ਕੁਛ ਚਾਹੀਦਾ ਸੀ ਉਹੀ ਦਿੰਦੇ, ਅਗਲੇ ਉਹ 'ਤੇ ਵੀ ਕੁੰਡਲੀ ਮਾਰ ਕੇ ਬਹਿ ਜਾਂਦੇ ਵੀ ਹੁਣ ਸਾਰੇ ਤਿਰਤੇ ਹੀ ਲਾ ਦਈਏ। ਫਿਰ ਹੁਣ 80 ਸਾਲ ਦੀ ਜ਼ਿੰਦਗੀ 'ਚ ਜੋ ਕਮਾਇਆ ਸਾਰਾ ਲਿਜਾ ਕੇ ਡਾਕਟਰ ਅੱਗੇ ਰੱਖ ਦਿਆ, ਸਾਰਾ ਸੌਖਾ ਨਹੀਂ ਹੈ ਬੰਦੇ ਨੂੰ ਕਿਤੇ ਆਪਣੇ ਇੱਕ ਦਿਨ ਦੀ ਕਮਾਈ 'ਚੋਂ ਡਾਕਟਰ ਨੂੰ ਦੇਣੇ ਪੈ ਜਾਣ ਤਾਂ ਵੀ ਕਹਿੰਦਾ ਵੀ ਇਹ ਤਾਂ ਕੰਮ ਔਖਾ ਹੈ ਵੀ ਸਾਰੀ ਇਹ ਲੈ ਜਾਂਦੇ ਨੇ। ਅਤੇ 80 ਸਾਲ ਦੀ ਕਮਾਈ 'ਚ ਜੋ ਖੱਟਿਆ ਸਾਰੇ ਹੀ ਡਾਕਟਰ ਅੱਗੇ ਰੱਖ ਦਿਓ, ਕੰਮ ਔਖਾ ਹੈ ਪਰ ਜਿੱਥੇ ਨਾ ਸਰਦਾ ਹੋਵੇ ਬੰਦਾ ਕਹਿੰਦਾ ਵੀ ਹੁਣ ਤਾਂ ਲਾਉਣੇ ਹੀ ਪੈਣਗੇ। 80 ਸਾਲਾਂ ਦੀ ਕਮਾਈ ਰੱਖਤੀ, ਅਤੇ ਡਾਕਟਰ ਦੇ ਅੱਗੇ ਇਕੱਲੀ ਕਮਾਈ ਨਹੀਂ ਰੱਖੀ, ਨਾਲ ਇੱਕ ਰਿਕੁਐਸਟ ਕੀਤੀ, ਬੇਨਤੀ, ਤਰਲੇ ਕੀਤੇ। ਰਿਕੁਐਸਟ ਕੌਣ ਕਰਦਾ? ਜਿਹੜਾ ਵਿਚਾਰੇ ਰੂਪ 'ਚ ਹੋਵੇ ਨਾ, ਜਿਹੜਾ ਬੇਵੱਸ ਹੋਵੇ, ਲਾਚਾਰ ਹੋਵੇ, ਉਹ ਬੇਨਤੀ ਕਰਦਾ। ਜਿਹਦੇ ਜ਼ੋਰ ਚੱਲਦਾ ਹੋਵੇ ਉਹ ਕਰਦਾ ਬੇਨਤੀ? ਕਿਤੇ ਲਾਚਾਰ ਬੰਦਾ ਬੇਨਤੀ ਕਰਦਾ, ਜ਼ੋਰ ਵਾਲਾ ਕਦੇ ਬੇਨਤੀ ਨਹੀਂ ਕਰਦਾ। ਤੇ ਡਾਕਟਰ ਦੇ ਅੱਗੇ ਮਰੀਜ਼ ਲਾਚਾਰ ਹੈ। ਡਾਕਟਰ ਅੱਗੇ ਵੈਦ, ਵੈਦ ਅੱਗੇ ਮਰੀਜ਼ ਲਾਚਾਰ ਹੈ। ਉੱਥੇ ਕੀ ਚਾਰਾ ਚੱਲਣਾ? ਉੱਥੇ ਤੇ ਜੋ ਉਹਨੇ ਕਹਿਤਾ ਉਹੀ ਹੋਣਾ। ਅਗਲੇ ਕਹਿ ਦੇਣ ਵੀ ਇਹਨੂੰ ਚੀਰ ਦਿਓ, ਇਹ ਚੁੱਪ ਕਰਕੇ ਪਿਆ, ਵੀ ਚੀਰ ਲਓ ਭਾਈ, ਹੁਣ ਤੁਹਾਡੇ ਹੱਥ ਵਸ ਹੈ। ਅਗਲੇ ਕਹਿ ਦੇਣ ਵੀ ਫਲਾਣੀ ਦਵਾਈ ਦੇ ਦਿਓ, ਕਹਿੰਦਾ ਜੀ ਠੀਕ ਹੈ। ਉਹਨੇ ਇਹ ਥੋੜ੍ਹੀ ਪੁੱਛਣਾ ਕਿਉਂ ਹੈ ਕਿਉਂ ਨਹੀਂ, ਉਹ ਵੈਦ ਹੈ, ਉਹਨੇ ਮੈਡੀਸਿਨ ਦੇ ਤੀ, ਅਸੀਂ ਲਿਆਂਦੀ, ਉਹਨੇ ਕਿਹਾ ਖਾ ਲਓ, ਅਸੀਂ ਖਾ ਲਈ। ਲਾਚਾਰ ਆ ਨਾ, ਕੋਈ ਜ਼ੋਰ ਨਹੀਂ ਉੱਥੇ। ਉਹਦੇ ਅੱਗੇ ਕਮਾਈ ਰੱਖ ਕੇ ਇੱਕ ਬੇਨਤੀ ਕੀਤੀ ਵੀ ਆਹ ਮੇਰੀ 80 ਸਾਲਾਂ ਦੀ ਕਮਾਈ ਹੈ ਜੀ, ਸਾਰੀ ਤੁਹਾਡੀ, ਜ਼ਮੀਨ ਜਾਇਦਾਦ ਧਨ ਦੌਲਤ ਜੋ ਵੀ ਜੋੜਿਆ ਮੈਂ ਤੁਹਾਡੇ ਕੋਲੋਂ 8 ਪਲ ਹੋਰ ਮੰਗਦਾ, 8 ਪਲ ਸਾਹ ਮੈਂ ਹੋਰ ਲੈ ਲਾਂ, ਸਿਰਫ 8 ਪਲ। ਹੁਣ 8 ਪਲਾਂ ਦੇ ਵਿੱਚ ਸਾਹ ਕਿੰਨੇ ਕੁ ਆ ਜਾਣਗੇ ਜੀ? ਹੋਰ ਸੌਖਾ ਕਰ ਲਈਏ, 80 ਸਾਲਾਂ ਦੀ ਕਮਾਈ ਹੈ ਜੀ, 8 ਸਵਾਸ ਹੋਰ ਲੈਣੇ ਨੇ, ਉਹ ਤੁਸੀਂ ਦਵਾਉਣੇ ਨੇ, ਦਵਾਓ। ਹੁਣ 8 ਸਾਹ ਡਾਕਟਰ ਨਹੀਂ ਦੇ ਸਕਦਾ, ਅਤੇ ਕਮਾਈ ਕਿਹੜੀ ਰੱਖੀ ਹੈ 80 ਸਾਲਾਂ ਦੀ? ਉੱਥੇ ਆ ਕੇ ਪਤਾ ਲੱਗ ਗਿਆ ਨਾ ਵੀ ਕੌਡੀਆਂ ਨੇ, ਕੁਛ ਵੀ ਨਹੀਂ। ਗਵਾਇਆ ਕੀ ਮੈਂ? ਜਿਹਦਾ ਮੁੱਲ ਹੀ ਕੋਈ ਨਹੀਂ ਹੈ। ਗਵਾਇਆ ਤਾਂ ਮੈਂ ਉਹੀ ਕੀਮਤੀ ਸਵਾਸ ਨੇ ਨਾ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ, ਅਤੇ ਗਵਾਇਆ ਕਿਹਦੇ ਪਿੱਛੇ? ਰੋਜ਼ ਗਵਾਉਂਦਾ ਰਿਹਾ ਨਾਲੇ, 80 ਸਾਲ ਸਵਾਸ ਗਵਾਏ, ਕਮਾਇਆ ਕੀ? ਧਨ। ਜਦੋਂ ਕਮਾਉਂਦਾ ਸੀ ਉਦੋਂ ਲੱਗਦਾ ਸੀ ਵੀ ਅੱਜ ਬੜਾ ਚੰਗਾ ਧਨ ਖੱਟ ਲਿਆ ਮੈਂ, ਕਮਾਈ ਚੰਗੀ ਕਰ ਲਈ, ਲੱਗਦਾ ਸੀ ਨਾ ਵੀ ਅੱਜ ਚੰਗੀ ਕਮਾਈ ਕਰ ਲਈ। ਉਹ 5-7 ਹਜ਼ਾਰ, 10 ਹਜ਼ਾਰ, 20 ਹਜ਼ਾਰ ਜਿੱਦਣ ਇੱਕ ਦਿਨ 'ਚ ਬੰਦੇ ਨੂੰ ਮਿਲ ਜਾਵੇ, ਬੰਦਾ ਕਹਿੰਦਾ ਕਮਾਈ ਚੰਗੀ ਕਰ ਲਈ ਅੱਜ। ਅਤੇ ਹੁਣ 80 ਸਾਲ ਜਿਹੜੀ ਕਮਾਈ ਦੀ, ਉਹ ਇੱਕ ਸਵਾਸ ਅੱਗੇ ਕੌਡੀਆਂ ਹੋ ਗਈ। ਅਤੇ ਸਾਹਿਬ ਕਹਿੰਦੇ ਰਤਨ ਤਿਆਗ, ਰਤਨ ਛੱਡਦਾ ਰਿਹਾ, ਹੀਰੇ ਗਵਾਉਂਦਾ ਰਿਹਾ, ਕੌਡੀਆਂ ਜੋੜਦਾ ਗਿਆ, ਇਹ ਮੇਰੀ ਹਾਲਤ ਹੈ। ਰਤਨ ਤਿਆਗ ਸੰਗ੍ਰਹਿਣ ਕੌਡੀ ਪਸ਼ੂ ਨੀਚ ਅਯਾਨਾ। ਮਾਲਕ ਕਹਿੰਦੇ ਸੱਜਣਾ ਤੈਨੂੰ ਹੁਣ ਕੀ ਕਹੀਏ, ਤੇਰੀ ਬਿਰਤੀ ਪਸ਼ੂਆਂ ਵਾਲੀ ਹੈ, ਤੂੰ ਨੀਚ ਹੈ, ਤੂੰ ਅਯਾਨਾ ਹੈ, ਬੇਸਮਝ ਹੈ, ਇਸ ਕਰਕੇ ਤੈਨੂੰ ਪਤਾ ਨਹੀਂ ਲੱਗਿਆ ਕੀ ਜੋੜਨਾ ਅਤੇ ਕੀ ਨਹੀਂ ਜੋੜਨਾ। ਹੋਵਣ ਕੌੜਾ ਅੰਨ ਹੋਵਣ ਮੀਠਾ, ਗੁਰੂ ਅਰਜਨ ਸਾਹਿਬ ਬਿਲਾਵਲ ਰਾਗ 'ਚ, ਐਸੇ ਕਾਹੇ ਭੂਲ ਭਰੇ। ਕਹਿੰਦੇ ਇੱਦਾਂ ਕਿਵੇਂ ਭੁੱਲੀ ਫਿਰਦਾ ਵੀ ਤੂੰ ਮਨਾ, ਇਹ ਕਿਵੇਂ ਭੁੱਲੀ ਫਿਰਦਾ? ਤੂੰ ਬੋਲੀ ਵੀ ਜਾਂਦਾ, ਕਰੀ ਵੀ ਜਾਂਦਾ, ਕਰੇ ਕਰਾਵੇ ਮੁਕਰ ਪਾਵੇ, ਕਰਦਾ ਵੀ ਹੈ, ਕਰਾਉਣਾ ਵੀ ਹੈ, ਫਿਰ ਮੁਕਰੀ ਜਾਂਦਾ। ਪੇਖਤ ਸੁਨਤ ਸਦਾ ਸੰਗ ਹਰੇ, ਉਹ ਵੇਖ ਵੀ ਰਿਹਾ, ਸੁਣ ਵੀ ਰਿਹਾ, ਹਮੇਸ਼ਾ ਤੇਰੇ ਨਾਲ ਹੈ। ਔਰ ਤੇਰੀ ਦਸ਼ਾ ਕੀ ਹੈ? ਹੋਵਣ ਕੌੜਾ ਅੰਨ ਹੋਵਣ ਮੀਠਾ, ਜਿਹੜਾ ਹੋਣਾ ਉਹ ਤੈਨੂੰ ਕੌੜਾ ਲੱਗੀ ਜਾਂਦਾ, ਜਿਹੜਾ ਅੰਨ ਹੋਵਣਾ ਉਹ ਤੂੰ ਮਿੱਠਾ ਕਰਕੇ ਖਾਧੀ ਜਾਂਦਾ। ਤੇ ਫਿਰ ਇਹ ਵੀ ਕਹਿ ਨਾ, ਮਨ ਇਹ ਗੱਲ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਫਿਰ ਮੰਨਣਾ ਪਏਗਾ ਵੀ ਜੋ ਮਿੱਠਾ ਕਰਕੇ ਖਾਧਾ ਇੱਕ ਦਿਨ ਅਗਲਾ ਮਨਾ ਲਏਗਾ ਵੀ ਹੁਣ ਬਸ। ਉਹਨੇ ਫਿਰ ਕੁੜੱਤਣ ਰੂਪ 'ਚ ਪੈਦਾ ਹੋਣਾ, ਦੁੱਖ ਰੂਪ 'ਚ ਪੈਦਾ ਹੋਣਾ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਫਿਰ ਉਹ ਸਵਾਦ ਜਿਹੜਾ ਖਾਂਦਾ ਰਿਹਾ ਨਾ ਮਿੱਠਾ ਕਰ ਕਰਕੇ ਰਸ ਮਾਣਿਆ ਜਿਹੜਾ, ਉਹ ਫਿਰ ਦੁੱਖ ਦੇ ਰੂਪ 'ਚ ਪ੍ਰਗਟ ਹੁੰਦਾ। ਸਤਿਗੁਰੂ ਕਹਿੰਦੇ ਵੇਖ ਲਾ ਭਾਈ ਇਹ ਤੇਰੀ ਦਸ਼ਾ, ਆਪਣੀ ਮੂਰਖਾਂ ਵਾਲੀ ਬਿਰਤੀ, ਇਆਣਿਆਂ ਵਾਲੀ, ਪਸ਼ੂਆਂ ਵਾਲੀ ਬਿਰਤੀ ਦਾ ਤਿਆਗ ਕਰ, ਰਤਨ ਇਕੱਠੇ ਕਰ, ਕੌਡੀਆਂ ਬੜੀਆਂ।

ਫਿਰ ਕਹਿੰਦੇ ਤਿਆਗ ਚਲਤੀ ਮਹਾਂ ਚੰਚਲ ਦੋਖ ਕਰ ਕਰ ਜੋੜੀ। ਕਹਿੰਦੇ ਜਿਹੜੀ ਤੂੰ ਦੋਸ਼ ਕਰ ਕਰਕੇ ਜੋੜੀ ਹੈ, ਦੋਸ਼ ਕਰ ਕਰਕੇ ਜੋੜੀ ਹੈ, ਦੋਸ਼ ਮਤਲਬ ਮਾੜੇ ਕਰਮ, ਮੰਦੇ ਕਰਮ, ਫਰੇਬ, ਝੂਠ, ਜਿਹੜਾ ਕਰ ਕਰਕੇ ਜੋੜੀ ਨਾ, ਕਹਿੰਦੇ ਤਿਆਗ ਚਲਤੀ ਛੱਡ ਕੇ ਚਲੀ ਜਾਂਦੀ ਹੈ। ਇਸੇ ਨੂੰ ਹੀ ਕਿਹਾ ਨਾ ਬਾਪੂ ਜੀ ਨੇ, ਖਸਮ ਮਰੈ ਤੋ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋ। ਇਸੇ ਨੂੰ ਹੀ ਕਿਹਾ ਤਿਆਗ ਚਲਤੀ ਮਹਾਂ ਚੰਚਲ, ਛੱਡ ਜਾਂਦੀ ਹੈ ਇਹ। ਹੁਣ ਮਾਲਕ ਜੀ ਨੇ ਕਿੱਡਾ ਪਿਆਰਾ ਜ਼ਿਕਰ ਕਹਿੰਦਾ, ਖਸਮ ਮਰੈ ਤੋ ਨਾਰ ਨਾ ਰੋਵੈ। ਅਗਲੀ ਰੋਵੇ ਕਿਉਂ? ਇੱਕ ਮਰਿਆ, ਇੱਕ ਖਸਮ ਮਰਿਆ, ਅੱਗੇ ਔਲਾਦ ਰੂਪ 'ਚ ਦੋ ਖਸਮ ਛੱਡ ਗਿਆ, ਮਰੇ ਕਿਵੇਂ, ਉਹ ਰੋਵੇ ਕਿਵੇਂ ਜੀ? ਹੁਣ ਮੰਨ ਲਓ ਇੱਕ ਇਨਸਾਨ ਉਹਨੇ ਬੜੀ ਕਮਾਈ ਕੀਤੀ, ਘਰ 'ਚ ਉਹਦੇ ਦੋ ਪੁੱਤਰ ਨੇ, ਉਹ ਕਹਿੰਦਾ ਹੀ ਹੈ ਨਾ ਵੀ ਸਾਰਾ ਕੁਛ ਇਹਨਾਂ ਜੋਗਾ ਹੀ ਹੈ। ਪਹਿਲਾਂ ਉਹ ਇਕੱਲਾ ਖਸਮ ਬਣਿਆ ਹੋਇਆ ਸੀ, ਸਾਰੀ ਧਨ ਦੌਲਤ ਦਾ ਖਸਮ ਮਤਲਬ ਮਾਲਕ। ਜਿੱਦਣ ਉਹ ਮਰ ਗਿਆ ਉਦਣ ਉਹੀ ਧਨ ਦੌਲਤ ਦੋ ਹਿੱਸਿਆਂ 'ਚ ਆ ਗਈ, ਪਹਿਲਾਂ ਇੱਕ ਖਸਮ ਸੀ ਹੁਣ ਦੋ ਬਣ ਗਏ। ਸਾਹਿਬ ਕਹਿੰਦੇ ਫਿਰ ਉਹ ਰੋਵੇ ਕਿਵੇਂ, ਉਹ ਨਾਰੀ ਰੋਵੇ ਕਿਵੇਂ ਜਿਹਦਾ ਖਸਮ ਮਰਿਆ, ਉਸ ਇੱਕ ਮਰਿਆ ਉਹਨੂੰ ਸੰਭਾਲਣ ਵਾਲੇ ਦੋ ਬਣ ਗਏ, ਉਹ ਰੋਵੇ ਕਿਵੇਂ? ਉਸ ਰਖਵਾਰਾ ਔਰ ਹੋਵੇ। ਮਾਲਕ ਕਹਿੰਦੇ ਉਹ ਨਹੀਂ ਰੋਂਦੀ, ਉਹਨੂੰ ਪਤਾ ਹੈ ਇਹ ਤੇ ਦੋਏ ਹੁਣ ਮੇਰੇ ਪਿੱਛੇ ਲੜ ਲੜ ਮਰਨਗੇ, ਇਹ ਤੇ ਦੋਏ ਮੇਰੇ ਪਿੱਛੇ ਲੜਨਗੇ। ਕੀ ਹੋਇਆ ਜੀ, ਇੱਕ ਖਸਮ ਚਲੇ ਗਿਆ ਤੇ ਤਿਆਗ ਚਲਤੀ ਮਹਾਂ ਚੰਚਲ। ਕਹਿੰਦੇ ਇੰਡੀ ਐਡੀ ਚੰਚਲ ਹੈ ਇਹ ਤੇ ਬੰਦੇ ਨੂੰ ਛੱਡਣ ਲੱਗਿਆਂ ਮਿੰਟ ਨਹੀਂ ਲਾਉਂਦੀ, ਪਲ ਨਹੀਂ ਲਾਉਂਦੀ। ਇਸੇ ਕਰਕੇ ਅੰਤਕਾਲ ਛੱਡ ਚੱਲੇ ਦੋਨੋਂ ਘਰ ਝਾਰ ਕੇ। ਭਾਈ ਗੁਰਦਾਸ ਜੀ ਫਿਰ ਗੁਰਬਾਣੀ ਪੜ੍ਹੀਏ, ਨਾਂਗੇ ਪਾਉ ਤੇ ਗਏ ਜਿਨ ਕੇ ਲਾਖ ਕਰੋੜ, ਤਿਆਗ ਚਲਤੀ ਮਹਾਂ ਚੰਚਲ। ਅਤੇ ਜੋੜੀ ਕਿੱਦਾਂ, ਦੋਖ ਕਰ ਕਰ ਜੋੜੀ। ਕਹਿੰਦੇ ਜੋੜੀ ਬੜੇ ਦੋਸ਼, ਬੜੇ ਦੋਸ਼ ਪਾਪਾਂ ਬਾਝੋਂ, ਹੋਵੇ ਨਾਹੀਂ ਮੋਇਆ ਸਾਥ ਨਾ ਜਾਈ, ਨਹੀਂ ਗਈ ਸਾਥ। ਫਿਰ ਨਾਨਕ ਸ਼ਰਨ ਸਮਰੱਥ ਸਵਾਮੀ, ਇਹ ਮਾਲਕ ਜੀਓ ਆਪ ਜੀ ਦਾ ਸੇਵਕ ਨਾਨਕ ਆਪ ਜੀ ਦੀ ਸ਼ਰਨ ਵਿੱਚ ਹੈ, ਪੈਜ ਰਾਖੋ ਮੋਰੀ, ਮਾਲਕਾ ਤੂੰ ਆਪ ਕਿਰਪਾ ਕਰਕੇ ਮੇਰੇ

ਫਿਰ ਜੀ ਜਦੋਂ ਉਹਦੇ ਅੱਗੇ ਬੇਨਤੀ ਕੀਤੀ ਨਾ, ਉਹਨੂੰ ਕਿਹਾ ਵੀ ਮੇਰੀ ਲਾਜ ਰੱਖ ਲਾ, ਪੈਜ ਰੱਖ ਲਾ, ਤੂੰ ਹੀ ਰੱਖਣਾ ਵੀ ਲੇਖਾ ਜੋਖਾ, ਮੈਂ ਕਿੱਥੇ ਪੂਰਾ ਕਰ ਲੈਣਾ, ਆਪਣੇ ਵੱਸੋਂ ਬਾਹਰ ਹੈ। ਉਹਨੂੰ ਤਰਸ ਆਇਆ ਫਿਰ ਜਦੋਂ ਉਹਨੇ ਮੈਨੂੰ ਲਾਚਾਰ ਹੋਏ ਨੂੰ, ਬੇਵੱਸ ਹੋਏ ਨੂੰ ਵੇਖਿਆ ਨਾ, ਤਰਲੇ ਕਰਦਿਆਂ ਵੇਖਿਆ, ਫਿਰ ਉਹਨੂੰ ਮੇਰੇ 'ਤੇ ਤਰਸ ਆ ਗਿਆ। ਜਦੋਂ ਤਰਸ ਆਇਆ ਫਿਰ ਸਾਹਿਬ ਕਹਿੰਦੇ ਜਾਤੇ ਵਿਛੁੜਿਆ, ਜਿਹਦੇ ਤੋਂ ਵਿਛੜਿਆ, ਤਿੰਨ ਆਪ ਮਿਲਾਇਆ ਰਾਮ, ਉਹਨੇ ਆਪੇ ਤਰਸ ਕਰਕੇ ਆਪਣਾ ਮਿਲਾਪ ਬਖਸ਼ਤਾ, ਆਪੇ ਤਰਸ ਕੀਤਾ ਆਪਣਾ ਮਿਲਾਪ ਬਖਸ਼ਤਾ। ਸਾਧੂ ਸੰਗਮੇ, ਉਹਨੇ ਸਾਧੂਆਂ ਦੇ ਸੰਗ ਵਿੱਚ ਸੰਗਤ ਵਿੱਚ ਬਿਠਾ ਲਿਆ, ਹਰ ਗੁਣ ਗਾਇਆ ਰਾਮ। ਹੁਣ ਸੰਗਤ 'ਚ ਬਹਿ ਕੇ ਮੈਂ ਰੱਬ ਦੇ ਗੁਣ ਗਾਉਣ ਲੱਗ ਪਿਆ, ਪਹਿਲਾਂ ਮੈਂ ਲਾਚਾਰ ਅਤੇ ਬੇਵੱਸ ਸਾਂ, ਫਿਰ ਉਹਦੇ ਅੱਗੇ ਤਰਲੇ ਕੀਤੇ, ਉਹਨੇ ਤਰਲੇ ਕਰਦਿਆਂ ਨੂੰ ਵੇਖ ਕੇ ਤਰਸ ਕੀਤਾ, ਤਰਸ ਕੀਤਾ ਅਤੇ ਉਹਨੇ ਸਤ ਸੰਗਤ ਵਿੱਚ ਮਿਲਾਤਾ, ਕਿਹਾ ਇੱਥੇ ਬਹਿ ਕੇ ਰੱਬ ਰੱਬ ਕਰਿਆ ਕਰ, ਇੱਥੇ ਬਹਿ ਕੇ ਹੁਣ ਅਕਾਲ ਨੂੰ ਜਪਿਆ ਕਰ, ਉਹਦੀ ਬੰਦਗੀ ਕਰਿਆ ਕਰ। ਜਦੋਂ ਸਤ ਸੰਗਤ ਵਿੱਚ ਬੈਠ ਕੇ ਉਹਦੀ ਬੰਦਗੀ ਅੰਦਰ ਮੈਂ ਜੁੜਿਆ, ਫਿਰ ਆਪਣੇ ਸਵਾਸਾਂ ਰੂਪੀ ਰਤਨ ਨੂੰ ਸੰਭਾਲ ਲਿਆ, ਸੰਭਾਲ ਲਿਆ ਹਰੀ ਰੂਪੀ ਰਤਨ, ਉਹ ਧਨ ਵੀ ਇਕੱਠਾ ਕਰਨਾ ਸ਼ੁਰੂ ਕਰ ਲਿਆ ਜਿਹੜਾ ਅਜੇ ਤੱਕ ਜੋੜਿਆ ਹੀ ਨਹੀਂ ਸੀ। ਫਿਰ ਗੁਰੂ ਬਖਸ਼ਿਸ਼, ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਉਹਦੇ ਨਾਲ ਮਿਲਾਪ ਬਣ ਗਿਆ, ਜਿਹਦੇ ਤੋਂ ਵਿਛੜਿਆ ਸਾਂ ਉਹਦੇ ਨਾਲ ਮਿਲਾਪ ਵੀ ਉਹਨੇ ਆਪ ਹੀ

0: ਗੁਣ ਗਾਏ ਗੋਬਿੰਦ ਸਦਾ ਨੀਕੇ, ਉਸ ਗੋਬਿੰਦ ਦੇ ਹੁਣ ਚੰਗੇ ਗੁਣਾਂ ਨੂੰ ਕਹਿੰਦੇ, ਭਾਵ ਉਹਦੇ ਸਵੱਛ ਚੰਗੇ ਗੁਣ ਮੈਂ ਨਿਤਾ ਪ੍ਰਤੀ ਗਾ ਰਿਹਾ। ਕਲਿਆਣਮਈ ਹੈ ਉਹ, ਕਲਿਆਣਮੈਂ ਪ੍ਰਗਟ ਪਏ, ਉਹ ਕਲਿਆਣਮਈ ਹੈ, ਉਹਨੇ ਆਪੇ ਤਰਸ ਕੀਤਾ ਅਤੇ ਉਹ ਪ੍ਰਗਟ ਹੋਇਆ। ਫਿਰ ਸੇਜਾ ਸੁਹਾਵੀ, ਹੁਣ ਹਿਰਦੇ ਰੂਪੀ ਸੇਜਾ ਬਣ ਗਈ ਸੋਹਣੀ, ਸੰਗ ਪ੍ਰਭ ਕਹਿ। ਕਿਉਂ ਸੋਹਣੀ ਬਣ ਗਈ? ਕਿਉਂਕਿ ਹੁਣ ਪ੍ਰਭੂ ਨਾਲ ਸੰਗ ਬਣ ਗਿਆ, ਆਪਣੇ ਪ੍ਰਭ ਕਰ ਲਏ। ਉਹਨੇ ਤਰਸ ਕੀਤਾ, ਉਹਨੇ ਆਪਣੇ ਕਰ ਲਏ। ਜਦੋਂ ਉਹਨੇ ਆਪਣੇ ਕਰ ਲਏ ਫਿਰ ਹਰ ਵੇਲੇ ਉਹਦੇ ਨਾਲ, ਹੁਣ ਹਰ ਵੇਲੇ ਉਹਦੇ ਨਾਲ ਰਹਿੰਦੇ ਹਾਂ, ਕੀ ਬਣ ਗਿਆ? ਹਿਰਦੇ ਰੂਪੀ ਸੇਜਾ ਸੋਹਣੀ ਬਣ ਗਈ, ਹਿਰਦਾ ਰੂਪੀ ਸੇਜਾ ਸੁੱਖ ਵਾਲੀ, ਸੁੱਖਾਂ ਵਾਲੀ, ਭਾਗਾਂ ਵਾਲੀ ਬਣ ਗਈ। ਕਿਉਂਕਿ ਉੱਥੇ ਹਿਰਦੇ ਰੂਪੀ ਸੇਜਾ ਉੱਤੇ ਅਕਾਲ ਦੇ ਨਾਲ ਮਿਲਾਪ ਬਣਿਆ ਹੈ।
1: ਗੁਣ ਗਾਏ ਗੋਬਿੰਦ ਸਦਾ ਨੀਕੇ,

ਪਹਿਲਾਂ ਚਿੰਤਾ ਵਿੱਚ ਸਾਂ, ਹੁਣ ਛੋੜ ਚਿੰਤ ਅਚਿੰਤ ਹੋਏ। ਜਿਵੇਂ ਚਿੰਤਾ ਛੱਡ ਅਚਿੰਤ ਰਹੋ। ਪਰ ਜੀ ਆਪਾਂ ਕਹਿ ਦਿੰਦੇ ਹਾਂ ਵੀ ਇਨਸਾਨ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਪਰ ਇਹ ਬਿਨ ਕੀਤਿਆਂ ਹੋ ਜਾਂਦੀ ਹੈ। ਕੋਈ ਵੀ ਇਨਸਾਨ ਚਿੰਤਾ ਨਹੀਂ ਕਰਨੀ ਚਾਹੁੰਦਾ, ਪਰ ਇਹ ਹੋ ਜਾਂਦੀ, ਸਹਿਜ ਸੁਭਾਈ ਹੋ ਜਾਂਦੀ, ਸੁਭਾਅ ਨਾ। ਇਨਸਾਨ ਬੈਠਾ ਹੋਰ ਹੀ ਕੁਝ ਸੋਚੀ ਜਾਂਦਾ, ਚਿੰਤਾ 'ਚ ਆਪੇ ਡੁੱਬ ਜਾਂਦਾ। ਕਾਰਨ ਪਤਾ ਕੀ ਹੈ? ਕਿਉਂਕਿ ਸਾਡੇ ਕੋਲ ਚਿੰਤਨ ਨਹੀਂ ਹੈ। ਚਿੰਤਾ ਵਿੱਚ ਅਸੀਂ ਤਾਂ ਡੁੱਬਦੇ ਹਾਂ ਕਿਉਂਕਿ ਸਾਡੇ ਕੋਲ ਚਿੰਤਨ ਨਹੀਂ ਹੈ। ਜੇ ਚਿੰਤਨ ਹੋਵੇ ਫਿਰ ਚਿੰਤਾ ਨਹੀਂ ਹੈ। ਹੁਣ ਜਿਹੜੇ ਕਿਸੇ ਵੀ ਗੱਲ ਨੂੰ ਲੈ ਕੇ ਅਸੀਂ ਚਿੰਤਾ 'ਚ ਡੁੱਬੇ ਹਾਂ, ਕਿਉਂ ਡੁੱਬ ਗਏ? ਵੀ ਆ ਕਰਨਾ ਨਹੀਂ ਸੀ ਪਰ ਹੋ ਗਿਆ, ਜਾਂ ਕਰਨਾ ਸੀ ਹੋਇਆ ਨਹੀਂ, ਇਹੀ ਚਿੰਤਾ ਹੈ। ਜੋ ਕਰਨਾ ਚਾਹੁੰਦਾ ਸੀ ਉਹ ਹੋਇਆ ਨਹੀਂ, ਜਾਂ ਜੋ ਕਰਨਾ ਸੀ ਉਹ ਹੋਇਆ ਕੁਝ ਹੋਰ ਬਣ ਗਿਆ, ਜੋ ਨਹੀਂ ਸੀ ਕਰਨਾ ਉਹ ਹੋ ਗਿਆ, ਇਸ ਕਰਕੇ ਮੈਂ ਚਿੰਤਾ 'ਚ ਡੁੱਬ ਗਿਆ। ਹੁਣ ਜੋ ਹੋ ਗਿਆ ਉਹਨੂੰ ਅਸੀਂ ਰੋਕ ਸਕਦੇ ਹਾਂ? ਜੋ ਨਿਬੜ ਹੀ ਗਿਆ ਉਹਨੂੰ ਰੋਕ ਸਕਦੇ ਹਾਂ? ਜਾਂ ਮੇਰੇ ਸੋਚਿਆਂ ਉਹ ਹੋਇਆ ਬਦਲ ਜਾਏਗਾ? ਜੋ ਹੋਣਾ ਸੀ ਉਹ ਹੋ ਗਿਆ, ਮੈਂ ਉਸੇ ਨੂੰ ਸੋਚ ਕੇ ਚਿੰਤਾ 'ਚ ਹੋਈ ਜਾਂਦਾ। ਜੇ ਮਨ ਨੂੰ ਸਮਝਾਈਏ, ਮਨ ਵੀ ਲੈਂਦਾ ਵੀ ਹੁਣ ਕਿਹੜਾ ਬਦਲਣਾ, ਕੁਛ ਹੋ ਗਿਆ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਚਿੰਤਾ ਨਹੀਂ, ਚਿੰਤਨ ਵਿੱਚ ਰਿਹਾ ਕਰ, ਰਜ਼ਾ ਤੇ ਉਹਦੀ ਹੈ। ਅਤੇ ਜਿੱਦਣ ਰਜ਼ਾ 'ਚ ਰਹਿਣਾ ਆ ਜਾਏਗਾ ਨਹੀਂ, ਉੱਦਣ ਚਿੰਤਾ 'ਚ ਨਹੀਂ ਡੁੱਬਦੇ, ਉੱਦਣ ਚਿੰਤਾ 'ਚ ਨਹੀਂ ਡੁੱਬਦੇ। ਅਤੇ ਜਿੰਨਾ ਚਿਰ ਰਜ਼ਾ 'ਚ ਰਹਿਣਾ ਨਹੀਂ ਆਉਂਦਾ, ਉਨਾ ਚਿਰ ਚਿੰਤਾ ਤੋਂ ਬਾਹਰ ਨਹੀਂ ਆ ਸਕਦੇ। ਬੰਦਾ ਅੱਡੀ ਚੋਟੀ ਦਾ ਜ਼ੋਰ ਲਾ ਲਏ ਵੀ ਮੈਂ ਡਿਪਰੈਸ਼ਨ 'ਚ ਨਹੀਂ ਜਾਣਾ, ਮੈਂ ਚਿੰਤਾ 'ਚ ਨਹੀਂ ਡੁੱਬਣਾ, ਅੱਡੀ ਚੋਟੀ ਦਾ ਜ਼ੋਰ ਲਾ ਲਏ, ਜੇ ਅਸੀਂ ਮਨ ਨੂੰ ਨਹੀਂ ਸਮਝਾ ਸਕੇ ਨਾ ਵੀ ਉਹਦੀ ਰਜ਼ਾ ਹੈ, ਨਹੀਂ ਸਮਝਾ ਸਕੇ, ਸਾਨੂੰ ਡਿਪਰੈਸ਼ਨ ਵਿੱਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਜੇ ਅਸੀਂ ਮਨ ਨੂੰ ਸਮਝਾ ਲਿਆ ਉਹਦੀ ਰਜ਼ਾ ਹੈ, ਉਹਦਾ ਭਾਣਾ ਹੈ, ਜੋ ਉਹਨੇ ਵਰਤਾਉਣਾ ਉਹ ਵਰਤਾਰਾ ਵਰਤਣਾ ਹੈ, ਉਹਦੀ ਰਜ਼ਾ 'ਚ ਜਿੱਦਣ ਰਹਿਣਾ ਆ ਗਿਆ, ਉੱਦਣ ਡਿਪਰੈਸ਼ਨ ਕੀ ਹੈ, ਉੱਦਣ ਚਿੰਤਾ ਕੀ ਹੈ? ਇਸ ਲਈ ਚਿੰਤਾ ਨਹੀਂ, ਚਿੰਤਨ ਕਰਿਆ ਕਰੀਏ। ਮਾਲਕ ਕਹਿੰਦੇ ਪਹਿਲਾਂ ਚਿੰਤਾ ਸੀ, ਪਰ ਜਦੋਂ ਉਹਦੇ 'ਤੇ ਭਰੋਸਾ ਬਣ ਗਿਆ ਨਾ, ਫਿਰ ਛੋੜ ਚਿੰਤ ਅਚਿੰਤ ਹੋਏ, ਅਚਿੰਤਾ ਹੋ ਗਈ। ਬਹੁਤ ਦੁੱਖ ਨਾ, ਦੁੱਖ ਚਿੰਤਾ ਕਰਕੇ ਹੀ ਹੈ। ਸਾਹਿਬ ਕਹਿੰਦੇ ਜਿੱਦਣ ਅਚਿੰਤ ਹੋ ਗਿਆ ਉੱਦਣ ਕੋਈ ਦੁੱਖ ਨਹੀਂ। ਫਿਰ ਨਾਨਕ ਦਰਸ਼ਨ ਪੇਖ ਜੀਵੇ ਗੋਬਿੰਦ ਗੁਣ ਨਿਧ ਗਾਇਆ, ਕਹਿੰਦੇ ਮੈਂ ਹੁਣ ਉਸ ਅਕਾਲ ਪੁਰਖ ਦੇ ਦਰਸ਼ਨ ਵੇਖ ਕੇ ਜਿਉਂਦਾ ਹਾਂ, ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦਿਆਂ ਹੋਇਆ, ਉਹਦਾ ਜਸ ਕਰਦਿਆਂ ਹੋਇਆਂ, ਉਹਦੇ ਗੁਣ ਗਾਉਂਦਿਆਂ ਅਤੇ ਉਹਦੇ ਦਰਸ਼ਨ ਕਰਦਿਆਂ ਮੈਂ ਹੁਣ ਜੀਵਤ ਹਾਂ। ਹਰ ਵੇਲੇ ਉਹਦੀ ਯਾਦ, ਉਹਦਾ ਚਿੰਤਨ, ਉਹਦਾ ਭੈ ਮੇਰੇ ਮਨ ਅੰਦਰ ਬਣਿਆ ਰਹਿੰਦਾ। ਇਸ ਤਰੀਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਸੁਮਤ ਬਖਸ਼ਦੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਕਿਤੇ ਅਕਾਲ ਪੁਰਖ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਇਹ ਗੁਣ ਕਿਤੇ ਮਨਾਂ ਵਿੱਚ ਧਾਰਨ ਕਰ ਲਈਏ, ਮਨ ਸਾਡਾ ਉਹਦੇ ਚਿੰਤਨ ਵਿੱਚ ਜੁੜੇ, ਅਚਿੰਤਾ ਜੀਵਨ ਦੇ ਵਿੱਚ ਆ ਜਾਏ, ਚਿੰਤਾ ਮੁੱਕ ਜਾਏ, ਅਚਿੰਤ ਹੋ ਕੇ ਉਸ ਕਰਤੇ ਨਾਲ ਜੁੜ, ਦਿਨ ਰਾਤ ਉਹਦੀ ਬੰਦਗੀ ਕਰਦੇ ਰਹੀਏ। ਮਾਲਕ ਅੱਗੇ ਅਰਦਾਸ ਕਰਦੇ ਰਿਹਾ ਕਰੋ,

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨੇ ਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਭਰਾ ਬਾਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰੋਅਰਣਾ, ਲੇਰਣਾ ਰੋ ਤੂੰ ਮਨ ਮੇਰੇ, ਦੂਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋਅਰਣਾ ਲੇ ਸਾਚੇ ਸਾਹਿਬਾ। ਕਿਆ ਨਹੀਂ ਕਰਤੇ ਰਹਿ, ਕਰ ਤਾਂ ਤੇਰੇ ਸਭ ਕਿਸ਼ੈ, ਜਿਸ ਦੇ ਸੋ ਭਾਵੇ, ਸਦਾ ਸਿਫਸਾ ਲਾ ਤੇਰੀ। ਨਾਮ ਮਨ ਵਸਾਵੇ, ਨਾਮ ਮਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ। ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨੀ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਠੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਆਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ, ਨਾ ਮਰ ਕੈ ਲਾਗੇ, ਕਹਿ ਨਾਨਕ ਤੈਸ ਕੋ ਹੋਆ, ਤਿਤ ਕਰ ਅਨੰਦ ਵਾਜੇ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੁਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ, ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ

करतारी।

ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ।

ਨਾਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦਾ ਕੋਟਾਨਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰਾਸ ਸਾਹਿਬ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਪੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬਹਿ ਚਲਾਇਓ ਸਭ ਸਿੱਖ ਨੂੰ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

Ouais, c'est.

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਵਾਹਿਗੁਰੂ ਜੀ ਕੀ ਫਤਿਹ।
2: ਠਾਕੁਰ ਤੁਮ ਪਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ।

ਭਗਵਤੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦੁਰ ਸਿਮਰਿਐ ਘਰ ਨਾਉਣ ਦਿਆਵੈ ਧਾਏ ਸਭ ਥਾਈ ਵੇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ,

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤ ਆਵਨ ਕਾ ਸਦਕਾ,

ਛੋਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂਹ ਤੋਂ ਸਮਤ ਬਖਸ਼ਣੀ ਦਾ

ਪੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨੇ ਆਪ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ।

ਰੰਗ ਪ੍ਰੰਗ ਅਨੇਕ ਨਾ ਜਪਣ ਕਰਤਵ ਜੀਆਂ ਦਰਜੀ ਸੁਖ ਜਾਲਾ ਸੁਖ ਤੇਰਾ ਬਸ ਤੇਰਾ ਕਿਰਪਲਾ ਤੇਰਾ ਕਰਨ ਵਧਾਈ ਤੁਤ ਕਰ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗਮੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦਵਣ ਸਿੱਧੀ ਕਿੰਨੇ ਨਾ ਪਾਈਆ, ਕਰਾਂ ਮਿਲੇ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ। ਸੱਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੇ ਨਾਏ। ਰਹਾਓ ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਾ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ,

ਸਦ ਬਲ ਜਾਈਏ ਤੇਰਾ ਅੰਤ ਨਾ ਪਰਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮ ਪਾਰ ਸਭ ਧਿਆ ਵਹੀਂ ਸਭ ਧਿਆ ਵਹੀਂ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆ ਬਹੁ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਰ ਬਿਰੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆ ਵਹੀਂ ਹਰ ਧਿਆ ਵਹੀਂ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਾਇ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪਹੀ ਜਪਹੀ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰ ਸ਼ਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੈਂ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਵਿਚਾਰਤ ਪੀਦਾ ਜਾਕੋ ਭੇਵ ਨ ਪਾਵਤ ਬਿਦਾ ਤਾਕੋ ਕਰ ਪਾਹਣ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ।

ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ।

वै इनो विद साहिब रब तुर कहें दे कहे कहे कह जावहि।

जम्पै हौसालाई सच्चा सोई कहंदे कहे कहवहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋਂ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਸਤਿਗੁਰੂ ਮਹਾਰਾਜ ਜੀ ਨੇ ਸਿੱਖ ਸੰਗਤਾਂ ਨੂੰ ਸਮਝਾਇਆ ਕਿ ਗੁਰਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ। ਲੱਗ ਮਾਤਰ ਦੇ ਨਾਲ ਗੁਰਬਾਣੀ ਦੇ ਅਰਥ ਬਦਲ ਜਾਂਦੇ ਨੇ। ਇੱਕ ਲਾਮ ਔਰ ਦੋ ਲਾਵਾਂ ਦੇ ਵਿੱਚ ਉਚਾਰਨ ਦਾ ਵੀ ਫਰਕ ਹੈ ਔਰ ਅਰਥਾਂ ਦਾ ਵੀ ਫਰਕ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਇੱਕ ਲਾਮ ਦਾ ਉਚਾਰਨ ਜਾਂ ਦੋ ਲਾਵਾਂ ਦੇ ਉਚਾਰਨ ਵਿੱਚ ਕੀ ਫਰਕ ਪੈਂਦਾ ਹੈ, ਏ ਔਰ ਐ ਦੇ ਵਿੱਚ ਕੀ ਫਰਕ ਪੈਂਦਾ ਹੈ, ਸੁਣਿਆ ਔਰ ਸੁਣੀਏ ਦੇ ਵਿੱਚ ਕੀ ਫਰਕ ਪੈਂਦਾ ਹੈ। ਜੇ ਅਸੀਂ ਸਿਹਾਰੀ ਲੱਗੀ ਹੈ ਉਚਾਰਨ ਬਿਹਾਰੀ ਲਾ ਕੇ ਕਰ ਰਹੇ ਹਾਂ, ਇੱਕ ਤਾਂ ਉਚਾਰਨ ਗਲਤ ਹੋਏਗਾ ਔਰ ਦੂਸਰਾ ਉਹਦਾ ਅਰਥ ਗਲਤ ਹੋ ਜਾਏਗਾ। ਜੇ ਵਿਸ਼ਰਾਮ ਗਲਤ ਲੱਗ ਗਿਆ ਤਾਂ ਵੀ ਅਰਥ ਬਦਲ ਜਾਣਗੇ। ਇਸ ਲਈ ਗੁਰਬਾਣੀ ਦੀ ਸੰਥਿਆ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ, ਤਾਂ ਕਿ ਸਾਨੂੰ ਗੁਰਬਾਣੀ ਦੇ ਉਚਾਰਨ ਦਾ ਪਤਾ ਲੱਗ ਜਾਏ। ਜਦੋਂ ਉਚਾਰਨ ਗੁਰਬਾਣੀ ਦਾ ਸਹੀ ਹੋਏਗਾ ਤਾਂ ਅਰਥ ਵੀ ਆਪਣੇ ਆਪ ਉਹਦਾ ਜਿਹੜਾ ਉਹ ਸਮਝ ਵਿੱਚ ਆ ਜਾਏਗਾ। ਬਹੁਤ ਨੇ ਗੁਰਬਾਣੀ ਦੇ ਵਿੱਚ ਐਸੇ ਬਚਨ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਮਹਾਰਾਜ ਜੀ ਨੇ ਬਾਖੂਬੀ ਸਮਝਾਉਣ ਦਾ ਯਤਨ ਕੀਤਾ ਔਰ ਹਰ ਇੱਕ ਨੂੰ

ਇਹ ਗੱਲ ਸਮਝ ਦੇ ਵਿੱਚ ਆਈ ਔਰ ਜੋ ਆਪ ਜੀ ਨੇ ਇਤਿਹਾਸ ਸੁਣਿਆ ਉਹਨਾਂ ਨੂੰ ਵੀ ਇਹ ਇਤਿਹਾਸ ਦੇ ਵਿੱਚ ਗੁਰਬਾਣੀ ਦਾ ਉਚਾਰਨ ਔਰ ਗੁਰਬਾਣੀ ਦੀ ਵਿਚਾਰ ਸਮਝ ਵਿੱਚ ਜ਼ਰੂਰ ਆਈ ਹੋਵੇਗੀ। ਗੁਰੂ ਮਹਾਰਾਜ ਨੇ ਬਖਸ਼ਿਸ਼ ਦੇ ਕੇ ਨਿਹਾਲ ਕੀਤਾ ਹੈ। ਅਗਲੇਰੇ ਪ੍ਰਸੰਗ ਦਾ ਜ਼ਿਕਰ ਕਵੀ ਜੀ ਕਰਦੇ ਨੇ ਬੜੇ ਪਿਆਰ ਸਤਿਕਾਰ ਦੇ ਨਾਲ।

ਆਪ ਜੀ ਰੋਜ਼ਾਨਾ ਇਤਿਹਾਸ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਤੁਹਾਡੇ ਵਿੱਚੋਂ ਕਈ ਐਸੀਆਂ ਰੂਹਾਂ ਨੇ ਜਿਨ੍ਹਾਂ ਨੇ ਇਹ ਇਤਿਹਾਸ ਕਈ ਵਾਰੀ ਸੁਣਿਆ ਹੈ, ਜਿਹੜੇ ਪੁਰਾਤਨ ਜਾਂ ਪੁਰਾਣੇ ਜਾਂ ਕਹਿ ਲਓ ਕਿ ਬਹੁਤੇ ਸਮੇਂ ਤੋਂ ਗੁਰੂ ਚਰਨਾਂ ਦੇ ਵਿੱਚ ਜੁੜਦੇ ਆ ਰਹੇ ਨੇ, ਉਹਨਾਂ ਨੇ ਇਤਿਹਾਸ ਕਈ ਵਾਰ ਜਿਹੜਾ ਉਹ ਸਰਵਣ ਕੀਤਾ ਹੋਇਆ ਹੈ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਹ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ, ਪਰ ਕਵੀ ਸੰਤੋਖ ਸਿੰਘ ਜੀ ਕਿਤੇ ਕਿਤੇ ਭਾਈ ਰਾਮ ਕੋਇਰ ਜੀ ਦਾ ਜ਼ਿਕਰ ਕਰਦੇ ਨੇ। ਕੁਛ ਖੋਜ ਜਿਹੜੀ ਹੈ ਇਤਿਹਾਸ ਦੀ, ਬੜੇ ਧਿਆਨ ਨਾਲ ਸਮਝਣਾ, ਕੁਛ ਖੋਜ ਜਿਹੜੀ ਹੈ ਇਤਿਹਾਸ ਦੀ ਕਵੀ ਸੰਤੋਖ ਸਿੰਘ ਜੀ ਨੇ ਆਪ ਕੀਤੀ ਹੈ, ਔਰ ਕੁਛ ਇਤਿਹਾਸ ਜਿਹੜਾ ਉਹ ਭਾਈ ਰਾਮ ਕੋਇਰ ਜੀ ਪਾਸੋਂ ਮਿਲਿਆ। ਹੁਣ ਭਾਈ ਰਾਮ ਕੋਇਰ ਜੀ ਕੌਣ ਨੇ? ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਨੇ ਭਾਈ ਰਾਮ ਕੋਇਰ ਜੀ। ਇਸ ਲਈ ਕਵੀ ਸੰਤੋਖ ਸਿੰਘ ਜੀ ਨੇ ਭਾਈ ਰਾਮ ਕੋਇਰ ਜੀ ਦਾ ਜ਼ਿਕਰ ਇਤਿਹਾਸ ਦੇ ਵਿੱਚ ਬਹੁਤੀਆਂ ਥਾਵਾਂ 'ਤੇ ਕੀਤਾ ਕਿ ਇਹ ਇਤਿਹਾਸ ਜਿਹੜਾ ਉਹਨਾਂ ਦੇ ਰਾਹੀਂ ਵੀ ਪ੍ਰਾਪਤ ਹੋਇਆ। ਇਸ ਲਈ ਅੱਜ ਦੇ ਪ੍ਰਸੰਗ ਦੇ ਵਿੱਚ ਰਾਮ ਕੋਇਰ ਲਿਖਵਾਵਈ ਸਤਿਗੁਰ ਕੋ ਇਤਿਹਾਸ, ਭਾਈ ਰਾਮ ਕੋਇਰ ਜੀ ਦਾ ਜੀਵਨ ਬਹੁਤ ਮਹਾਨ ਹੈ, ਉੱਚਾ ਸੁੱਚਾ ਜੀਵਨ ਹੈ, ਬੜੀ ਭਗਤੀ ਬੜੀ ਕਮਾਈ ਵਾਲਾ ਜੀਵਨ ਹੈ, ਇਹਨਾਂ ਦੀ ਰਸਨਾ 'ਤੇ ਆਪ ਪਰਮੇਸ਼ਵਰ ਵਾਹਿਗੁਰੂ ਜੀ ਬੈਠਦੇ ਨੇ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਅਤੇ ਇਹਨਾਂ ਦੇ ਬੋਲੇ ਹੋਏ ਬੋਲ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਵਾਂਗ ਅਟਲ ਨੇ, ਸੱਚ ਹੁੰਦੇ ਨੇ। ਕਵੀ ਜੀ ਕਹਿੰਦੇ ਭਾਈ ਰਾਮ ਕੋਇਰ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਜਿਹੜਾ ਉਹ ਲਿਖਵਾ

ਜਿਹੜਾ ਇਤਿਹਾਸ ਭਾਈ ਰਾਮ ਕੋਇਰ ਜੀ ਨੇ ਆਪ ਕੋਲ ਬੈਠ ਕੇ ਲਿਖਵਾਇਆ ਅਤੇ ਲਿਖਾਰੀ ਨੂੰ ਕਹਿੰਦੇ ਆ ਕਹਿ ਲਿਖਾਰੀ, ਲਿਖਾਰੀ ਜਿਹੜਾ ਇਤਿਹਾਸ ਲਿਖਣ ਵਾਲਾ ਉਹਨੂੰ ਆਖਦੇ ਨੇ ਲਿਖੋ। ਗੁਰ ਕੇ ਵਾਕ ਪ੍ਰਕਾਸ਼, ਜਿਹੜੇ ਗੁਰੂ ਮਹਾਰਾਜ ਦੇ ਅੰਮ੍ਰਿਤਮਈ ਬਚਨ ਨੇ, ਬਖਸ਼ਿਸ਼ਾਂ ਅਤੇ ਰਹਿਮਤਾਂ ਦੇ ਨਾਲ ਭਰੇ ਹੋਏ ਗੁਰੂ ਸਾਹਿਬ ਜੀ ਦੇ ਵਾਕ ਬਚਨ ਨੇ, ਉਹ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤੇ, ਤੁਸੀਂ ਜਿਹੜੇ ਉਵੇਂ ਲਿਖੋ, ਮੈਂ ਤੁਹਾਨੂੰ ਲਿਖਾਉਂਦਾ। ਇਹ ਭਾਈ ਰਾਮ ਕੋਇਰ ਜੀ ਲਿਖਵਾਰੀ ਦੇ ਲਿਖਾਰੀ ਦੇ ਕੋਲੋਂ ਇਤਿਹਾਸ ਜਿਹੜਾ ਗੁਰੂ ਸਾਹਿਬ

ਜੀ ਨੂੰ ਕਹਿੰਦੇ ਆ ਵੀ ਮੈਂ ਕੁਛ ਆਪਣੇ ਕੋਲੋਂ ਨਹੀਂ ਲਿਖਾਉਣਾ, ਉਹ ਲਿਖਵਾਵਾਂਗਾ ਸ਼੍ਰੀ ਗੁਰਮੁਖ ਤੇ ਸੁਣਿਓ, ਜੋ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਗਤ ਕਰਕੇ ਉਹਨਾਂ ਦੇ ਨੇੜੇ ਰਹਿ ਕੇ ਜੋ ਸੁਣਿਆ ਹੈ ਉਹ ਕੁਛ ਹੀ ਇਤਿਹਾਸ ਦੇ ਵਿੱਚ ਜਿਹੜਾ ਉਹ ਲਿਖਾ

ਇਹਤੇ ਅਕੱਥ ਹੈ, ਕਥਨ ਤੋਂ ਪਰੇ ਹੈ ਵੀ ਸਾਡੀ ਇੰਨੀ ਸਮਰੱਥਾ ਨਹੀਂ, ਸਾਡੇ ਕੋਲ ਇੰਨੀ ਮਤ ਬੁੱਧ ਨਹੀਂ ਕਿ ਅਸੀਂ ਗੁਰੂ ਮਹਾਰਾਜ ਬਾਰੇ ਕੁਛ ਲਿਖ ਸਕੀਏ। ਇਸ ਲਈ ਅਕੱਥ, ਅਕੱਥ ਦਾ ਮਤਲਬ ਹੁੰਦਾ ਕਥਨ ਤੋਂ ਪਰੇ। ਅਕੱਥ ਕਹਾਣੀ ਗੁਰੂ ਕੀ ਕੱਛ ਭੇਦ ਨਾ ਪਾਵੋ, ਮੈਂ ਨਹੀਂ ਭੇਦ ਪਾ ਸਕਦਾ, ਨਾ ਗੁਰੂ ਸਾਹਿਬ ਦਾ ਭੇਦ ਜਾਣ

0: ਕਥਾ ਭਾਈ ਰਾਮ ਕੋਇਰ ਜੀ ਦੱਸ ਕੌਣ ਰਿਹਾ? ਕਵੀ ਸੰਤੋਖ ਸਿੰਘ ਜੀ। ਰਾਮ ਕੋਇਰ ਜੀ ਕਹਿੰਦੇ ਜਿਹੜੀ ਕਥਾ ਜਿਹੜੀ ਸੁਣਾਈ ਹੈ ਜਾਂ ਸੁਣਾਉਣੀ ਹੈ ਲਿਖਵਾਉਣੀ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੈ। ਜੇ ਮੈਂ ਆਪਣੀ ਮਤ ਬੁੱਧ ਨਾਲ ਲਿਖਾਵਾਂ ਮੈਂ ਤਾਂ ਭੇਦ ਪਾਈ ਨਹੀਂ ਸਕਦਾ, ਮੇਰੇ ਤਾਂ ਕਥਨ ਤੋਂ ਪਰੇ ਹੋ ਜਾਏਗਾ। ਇਸ ਵਾਸਤੇ ਜੋ ਵੀ ਹੈ ਉਹ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਹੀ ਹੈ।
1: ਮੰਦਰ ਉੱਚੇ ਪਰ ਚੜੇ ਮੈਂ ਪੀਛੇ ਨਾਲੇ।
0: ਤੂੰ ਲਿਖਵਾਉਣਾ ਸ਼ੁਰੂ ਕੀਤਾ, ਇੱਕ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਠ ਸਤਿਗੁਰ ਚਲੇ ਚਾਲੇ ਪਾਏ। ਮੰਦਰ ਉੱਚੇ ਪਰ ਚੜੇ ਮੈਂ ਪਾਛੇ ਨਾਲੇ। ਮੈਂ ਕੌਣ ਹੈ? ਭਾਈ ਰਾਮ ਕੋਇਰ ਜੀ। ਵੀ ਇੱਕ ਦਿਨ ਗੁਰੂ ਮਹਾਰਾਜ ਜੀ ਆਪਣੇ ਮੰਦਰ ਘਰ ਜਿਹੜਾ ਗੁਰੂ ਸਾਹਿਬ ਜੀ ਦਾ ਹੈ ਉੱਪਰ ਉੱਚੀ ਥਾਂ 'ਤੇ ਸਤਿਗੁਰੂ ਮਹਾਰਾਜ ਜੀ ਉਸ ਘਰ ਦੇ ਉੱਪਰ ਗਏ। ਮੈਂ ਪਾਛੇ ਨਾਲੇ, ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਪਿੱਛੇ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ

ਆਪਾਂ ਕਹਿੰਦੇ ਘਰ ਦੇ ਉੱਪਰ ਜਾ ਕੇ ਉੱਚੀ ਥਾਂ 'ਤੇ ਸਤਿਗੁਰੂ ਮਹਾਰਾਜ ਜੀ ਬੈਠ ਗਏ, ਔਰ ਜਦੋਂ ਮਹਾਰਾਜ ਜੀ ਬੈਠੇ ਨੇ ਬਹੁਤ ਉਸ ਵੇਲੇ ਪਰਸ

ਗੁਰੂ ਸਾਹਿਬ ਜੀ ਦੇ ਮਗਰ ਮਗਰ ਉੱਪਰ ਚਲਾ ਗਿਆ ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਹੋਏ। ਅਤੇ ਜਦੋਂ ਮੈਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਲ ਆ ਕੇ ਬੈਠਾ ਨਾ, ਅਤੇ ਸਤਿਗੁਰੂ ਜੀ ਜਿਹੜੇ ਸੀ ਉਹ ਮੁਸਕਰਾ ਰਹੇ ਸੀ ਮੇਰੇ ਵੱਲ ਦੇਖ ਕੇ। ਅਤੇ ਮੁਸਕਰਾਉਂਦਿਆਂ ਹੋਇਆਂ ਮਹਾਰਾਜ ਨੇ ਪਤਾ ਕੀ ਕਿਹਾ, ਕਹਿੰਦੇ ਬੁੱਢਿਆ, ਬੁੱਢਿਆ ਦਾ ਅਰਥ ਹੈ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਬੁੱਢਾ ਹੋਵੇ ਬਹੇ ਰਹੇ ਚਿਰ ਕਾਲਾ, ਤੇਰੀ ਉਮਰ ਵੀ ਜਿਹੜੀ ਆ ਉਹ ਬਹੁਤ ਵੱਡੀ ਹੋਏਗੀ। ਜਿਵੇਂ ਬਾਬਾ ਬੁੱਢਾ ਸਾਹਿਬ ਦੀ ਉਮਰ 125 ਸਾਲ ਜਿਹੜੀ ਆ ਉਹ ਹੋਈ। ਅਤੇ ਮਹਾਰਾਜ ਹੱਸ ਕੇ ਪਤਾ ਕੀ ਕਹਿੰਦੇ, ਉਹ ਬੁੱਢਿਆ ਭਾਵ ਭਾਈ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਤੂੰ ਵੀ ਬੁੱਢਾ ਹੀ ਹੋ ਕੇ ਸਰੀਰ ਜਿਹੜਾ ਉਹ ਤਿਆਗਣਾ

ਨੇ ਸਤਿਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿ ਜਦੋਂ ਤੁਸੀਂ ਪਾਰ ਸੀ ਅਸੀਂ ਉਰਾਰ ਸੀ, ਗੱਲ ਨੂੰ ਸਮਝਿਓ, ਜਦੋਂ ਤੁਸੀਂ ਪਾਰ ਸੀ ਅਸੀਂ ਉਰਾਰ ਸੀ, ਭਾਵ ਜਦੋਂ ਤੁਹਾਡਾ ਜਨਮ ਨਹੀਂ ਸੀ ਹੋਇਆ ਉਦੋਂ ਅਸੀਂ ਉਰਾਰ ਇਸ ਥਾਂ 'ਤੇ ਆਉਣਾ ਕੀਤਾ, ਭਾਵ ਤੁਸੀਂ ਹਜੇ ਇਸ ਸੰਸਾਰ ਤੋਂ ਪਰੇ ਹੀ ਸੀ। ਜਦੋਂ ਅਸੀਂ ਇਸ ਉਰਾਰ ਸੰਸਾਰ

0: ਕਹਿਣ ਲੱਗੇ ਤੁਸੀਂ ਇਸ ਸੰਸਾਰ ਦੇ ਵਿੱਚ ਜਨਮ ਦੀ ਗੱਲ ਮਹਾਰਾਜ ਜੀ ਕਰ ਰਹੇ ਆ ਵੀ ਤੁਹਾਡਾ ਇਸ ਸੰਸਾਰ ਦੇ ਵਿੱਚ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚ ਤੁਹਾਡਾ ਆਉਣਾ ਹੋਇਆ, ਉਹ ਜਨਮ ਤੋਂ ਬਾਅਦ ਤੁਸੀਂ ਫਿਰ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਗਏ। ਕਿਉਂਕਿ ਇੱਕ ਰਸਮ ਹੈ ਨਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰਤਾ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਦਿੱਤੀ ਹੈ, ਉਦੋਂ ਫਿਰ ਇਹ ਰਸਮ ਬਾਬਾ ਬੁੱਢਾ ਜੀ ਦੇ ਰਾਹੀਂ ਨਿਭਾਉਂਦੇ ਆ। ਜਿਵੇਂ ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ ਲੰਘ ਕੇ ਗਿਆ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ ਕਿ ਤੁਸੀਂ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਇਹ ਦੋ ਤਲਵਾਰਾਂ ਜਿਹੜੀਆਂ ਸੀ, ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ, ਇਹ ਦੋਵੇਂ ਪਹਿਨਾਉਣ ਵਾਲੇ ਕੌਣ ਸੀ? ਧੰਨ ਬਾਬਾ ਬੁੱਢਾ ਸਾਹਿਬ ਜੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਵਕਤ ਭਾਈ ਰਾਮ ਕੋਇਰ ਜੀ ਹੈ, ਉਸ ਵੇਲੇ ਗੁਰੂ ਘਰ ਦੀ ਇਹ ਵੱਡੀ ਬਖਸ਼ਿਸ਼ ਮਿਲ ਗਈ। ਹੁਣ ਤੁਸੀਂ ਇਸ ਘਰ ਦੇ ਵਿੱਚ ਰਹਿ ਕੇ ਸੇਵਾ ਨਿਭਾਉਣੀ ਹੈ।
1: ਤੀਨ ਵਾਰ ਇਮ ਵਾਕ ਕਰਵ ਲੋਕਹੁ ਨਾਥ।
0: ਔਰ ਮਹਾਰਾਜ ਕਹਿੰਦੇ ਫਿਰ ਅਸੀਂ ਹੁਣ ਸਰੀਰਕ ਚੋਲਾ ਅਗਾਂਹ ਜਾ ਕੇ ਜਦੋਂ ਤਿਆਗਣਾ ਹੈ, ਅਸੀਂ ਉਰਾਰ ਤੋਂ ਪਾਰ ਹੋ ਜਾਣਾ ਅਤੇ ਤੁਸੀਂ ਉਰਾਰ ਵਿੱਚ ਰਹਿ ਕੇ, ਇਹ ਰਮਜ਼ ਹੈ ਜਿਹੜੀ ਗੁਰੂ ਮਹਾਰਾਜ ਪਾਤਸ਼ਾਹ ਜੀ ਬਾਤਾਂ ਕਰ ਰਹੇ, ਗੱਲਾਂ ਕਰ ਰਹੇ ਭਾਈ ਰਾਮ ਕੋਇਰ ਜੀ ਨਾਲ, ਫਿਰ ਤੁਸੀਂ ਜਿਹੜੀ ਹੈ ਉਹ ਜਿਵੇਂ ਹੁਣ ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਇਤਿਹਾਸ ਲਿਖਾਇਆ, ਇਹ ਜਿਹੜੀ ਸੇਵਾ ਸੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਰਾਮ ਕੋਇਰ ਜੀ ਨੂੰ ਬਖਸ਼ਦੇ ਆ, ਵੀ ਤੁਸੀਂ ਫਿਰ ਗੁਰੂ ਦੀ ਮਤ ਅਨੁਸਾਰ ਚੱਲਣਾ ਵੀ ਅਤੇ ਚਲਾਉਣਾ ਵੀ ਹੈ। ਜੁਸੀਂ ਜਿਹੜਾ ਉਹ ਗੁਰਸਿੱਖੀ ਜੀਵਨ ਵਿੱਚ ਰਹਿ ਕੇ ਤੁਸੀਂ ਇਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਜਿਹੜਾ

0: ਸਮਾਂ, ਰਾਤ ਦਾ ਸਮਾਂ ਬਿਤਾਇਆ, ਇਹ ਵੀ ਮੌਜ ਹੈ ਨਾ ਗੁਰੂ ਕਲਗੀਧਰ ਪਾਤਸ਼ਾਹ ਦੀ, ਵੀ ਸ਼ਾਮ ਦਾ ਵੇਲਾ ਸੀ, ਚਲੇ ਗਏ ਉੱਪਰ ਉੱਚੀ ਥਾਂ 'ਤੇ ਬੈਠੇ ਅਤੇ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਭਾਈ ਰਾਮ ਕੋਇਰ ਜੀ ਨੂੰ ਇਹ ਤਿੰਨ ਦਾਤਾਂ ਦੇ ਕੇ ਨਿਵਾਜਿਆ। ਫਿਰ ਕਹਿੰਦੇ ਰਾਤ ਆਈ, ਜਦੋਂ ਸੁਪਤ ਬਿਤਾਈ ਜਾਮਨੀ, ਰਾਤ ਆਰਾਮ ਕਰਕੇ ਬਿਤਾਈ, ਪੁੰਨ ਉੱਠ ਸਵੇਰੇ ਅੰਮ੍ਰਿਤ ਵੇਲੇ ਫਿਰ ਉੱਠਣਾ ਕੀਤਾ।
1: ਸੋਚ ਇਸ਼ਨਾਨ ਠਾਨ ਕੇ ਮੈਂ ਦਰਸ਼ਨ ਹੇਤਾ,
0: ਕਹਿੰਦੇ ਮੈਂ ਫਿਰ ਇਸ਼ਨਾਨ ਕੀਤਾ ਔਰ ਨਾਮ ਬਾਣੀ ਦਾ ਅਭਿਆਸ ਕੀਤਾ। ਜਦੋਂ ਰੱਬੀ ਬਾਣੀ ਦਾ ਅਭਿਆਸ ਕਰਕੇ ਆਪਣਾ ਜਿਹੜਾ ਨਿੱਤ ਦਾ ਨੇਮ ਹੈ ਉਹ ਨਿਭਾ ਕੇ ਇਸ਼ਨਾਨ ਮਨ ਦਾ ਅਤੇ ਤਨ ਦਾ ਕਰਕੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ

ਦਰਸ਼ਨਾਂ ਨੂੰ ਆਇਆ ਅਤੇ ਗੁਰੂ ਸਾਹਿਬ ਜੀ ਮੈਨੂੰ ਕਿਤੇ ਦਿਸੇ ਨਹੀਂ, ਦਿਖਾਈ ਨਹੀਂ ਦਿੱਤੇ। ਮੈਂ ਦੇਖਿਆ ਵੀ ਗੁਰੂ ਸਾਹਿਬ ਇਸ ਘਰ ਵਿੱਚ ਹੋਣਗੇ ਜਾਂ ਇਸ ਥਾਂ 'ਤੇ ਹੋਣਗੇ ਸੰਗਤ ਵਿੱਚ, ਪਰ ਗੁਰੂ ਗੋਬਿੰਦ

0: ਪਛਾਉਂਦਿਆਂ ਜਿੰਨਾ ਕੁ ਜਿਹਨੂੰ ਪਤਾ ਸੀ ਉਸ ਪਾਸੇ ਨੂੰ ਪੁੱਛਦਿਆਂ ਹੋਇਆਂ ਤੁਰ ਪਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਥੇ ਮਿਲਣਗੇ।
1: ਦੋਰੇ ਆਵਤ ਸਿੱਖ ਤਹਾਂ ਤਿੰਨ ਸੰਗ ਬਖਾਨਾ।
0: ਕਹਿੰਦੇ ਜਦੋਂ ਮੈਂ ਪੁੱਛਦਾ ਪੁੱਛਦਾ ਉਸ ਰਸਤੇ ਪਿਆ ਨਾ, ਉਧਰੋਂ ਸਾਹਮਣਿਓ ਸਿੱਖ ਜਿਹੜੇ ਸੀ ਉਹ ਦੌੜੇ ਆ ਰਹੇ ਸੀ। ਇਹ ਜਿਵੇਂ ਡਰ ਹੁੰਦਾ ਨਾ, ਜਿਵੇਂ ਮਗਰ ਕੋਈ ਲੱਗਾ ਹੁੰਦਾ, ਇਸ ਤਰ੍ਹਾਂ ਦੌੜਦੇ ਹੋਏ ਇਸ ਪਾਸੇ ਨੂੰ ਆ ਰਹੇ ਸਨ।
1: ਕਿਤ ਸਤਿਗੁਰ ਇਸ ਸਮੇਂ ਮੈਂ ਤੁਮ ਕਿਉਂ ਆਸ ਧਾਏ।
0: ਤੇ ਜਿਹੜੇ ਦੌੜਦੇ ਆ ਰਹੇ ਸੀ ਉਹਨਾਂ ਨੂੰ ਮੈਂ ਰੋਕ ਕੇ ਪੁੱਛਿਆ, ਉਹਨਾਂ ਨੂੰ ਰੁਕਵਾਇਆ ਵੀ ਰੁਕੋ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਿੱਥੇ ਨੇ, ਔਰ ਤੁਸੀਂ ਇੰਨੀ ਜਲਦੀ ਇੰਨੀ ਤੇਜ਼ੀ ਨਾਲ ਦੌੜਦੇ ਹੋਏ ਇਸ ਪਾਸੇ ਕਿਉਂ ਆ ਰਹੇ ਹੋ।
1: ਕਿਸ ਕਾਰਜ ਕੇ ਹੇਤ ਕਰ ਇਹ ਕਤ ਉਤ ਲਾਏ।
0: ਵੀ ਗੁਰੂ ਮਹਾਰਾਜ ਨੇ ਤੁਹਾਨੂੰ ਕੋਈ ਕੰਮ ਲਾ ਜਿਹੜਾ ਆਖਿਆ ਜਾਂ ਕੋਈ ਸੇਵਾ ਲਾ ਦਿੱਤੀ ਹੈ ਵੀ ਜਿੰਨਾ ਤੁਸੀਂ ਤੇਜ਼ੀ ਨਾਲ ਦੌੜੇ ਹੋ ਵੀ ਮਹਾਰਾਜ ਨੇ ਸੇਵਾ ਲਾਈ ਹੈ ਅਤੇ ਅਸੀਂ ਉਹ ਸੇਵਾ ਨਿਭਾਉਣੀ ਨਿਭਾਉਣੀ ਹੈ, ਚਾਹ ਚਾਹ ਦੇ ਵਿੱਚ ਦੌੜੇ ਆਉਂਦੇ ਹੋ, ਇਹ ਕੋਈ ਕੰਮ ਜ਼ਰੂਰੀ ਹੈ, ਗੁਰੂ ਮਹਾਰਾਜ ਨੇ ਕੋਈ ਸੇਵਾ ਲਾਈ ਹੈ ਜੋ ਇਸ

ਉਹ ਕਹਿੰਦੇ ਵੀ ਅੱਜ ਗੁਰੂ ਮਹਾਰਾਜ ਦਾ ਸੁਭਾਅ ਬਦਲਿਆ ਹੋਇਆ, ਅੱਜ ਸਤਿਗੁਰੂ ਪਾਤਸ਼ਾਹ ਦਾ ਸੁਭਾਅ ਜਿਹੜਾ ਉਹ ਬਦਲਿਆ ਹੋਇਆ, ਜਾਂ ਕਹਿ ਲਓ ਕਿ ਅੱਜ ਬੜਾ ਗਰਮ ਸੁਭਾਅ ਗੁਰੂ ਮਹਾਰਾਜ

0: ਰੋੜੀ ਜਾਂ ਕੋਈ ਹੋਰ ਪੱਥਰ ਦੀ ਰੋੜੀ ਕੋਈ ਵੀ ਜਿਹੜਾ ਹੱਥ ਵਿੱਚ ਆਉਂਦਾ ਅਤੇ ਉਹ ਜ਼ੋਰ ਨਾਲ ਮਾਰਦੇ ਆ। ਇਹਨੂੰ ਸਮਝਣ ਲਈ ਥੋੜ੍ਹਾ ਜਿਹਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਤੁਹਾਨੂੰ ਪਤਾ ਹੈ ਵੀ ਇੱਕ ਦਿਨ ਮਹਾਰਾਜ ਨੇ ਵੀ ਹੱਥ ਵਿੱਚ ਕੁੱਤਕਾ ਜਿਹੜਾ ਸੀ ਉਹ ਪਕੜ ਲਿਆ ਅਤੇ ਜਿਹੜਾ ਆਉਂਦਾ ਸੀ ਉਹ ਇੱਕ ਵਿਕਰਾਲ ਰੂਪ ਮਹਾਰਾਜ ਨੇ ਬਣਾਇਆ। ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਜਿੱਥੇ ਮਹਾਰਾਜ ਨੇ ਉਚਾਰਿਆ ਸੀ ਏਕ ਸਵਾਨ ਦੋਏ ਸਵਾਨੀ ਨਾਲ, ਉਹ ਕੁੱਤਕਾ ਮਹਾਰਾਜ ਜੀ ਮਾਰਦੇ ਸੀ ਅਤੇ ਜਿਹਦੇ ਲੱਗਦਾ ਉਹ ਪਿੱਛੇ ਨੂੰ ਮੁੜ ਆਉਂਦਾ ਸੀ। ਉੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਇੱਕ ਥਾਂ ਖਲੋਤੇ ਰਹੇ ਅਤੇ ਅਖੀਰ ਤੱਕ ਜਿਹੜਾ ਸੀ ਉਹ ਭਾਈ ਲਹਿਣਾ ਜੀ ਗਏ ਗੁਰੂ ਨਾਨਕ ਸਾਹਿਬ ਜੀ। ਜਦੋਂ ਜਿਹੜਾ ਵੀ ਮਗਰ ਆਵੇ ਉਹਦੇ ਕੁੱਤਕਾ ਭਾਵ ਸੋਟਾ ਮਾਰਦੇ ਉਹ ਪਿੱਛੇ ਮੁੜ ਜਾਂਦੇ। ਇਹ ਵੀ ਇੱਕ ਪਰਖ ਸੀ, ਪਰਚਾ ਸੀ ਵੀ ਕਿਹੜਾ ਕਿਹੜਾ ਇਹਦੇ 'ਤੇ ਵਿੱਚੋਂ ਪਾਸ ਹੁੰਦਾ, ਇੱਕ ਸਵੱਟੀ ਸੀ ਜਿਹਦੇ ਵਿੱਚੋਂ ਕਿਹੜਾ ਖਰਾ ਉਤਰਦਾ। ਹੁਣ ਜਦੋਂ ਭਾਈ ਲਹਿਣਾ ਜੀ ਕੋਲ ਰਹਿ ਗਏ ਇਕੱਲੇ, ਬਾਕੀ ਸਾਰੇ ਪਿੱਛੇ ਨੂੰ ਮੁੜ ਗਏ, ਅਤੇ ਮਹਾਰਾਜ ਨੇ ਕਿਹਾ ਸੀ ਭਾਈ ਲਹਿਣਿਆ ਤੂੰ ਕਿਉਂ ਨਹੀਂ ਵਾਪਸ ਜਾਂਦਾ? ਅਤੇ ਭਾਈ ਲਹਿਣਾ ਜੀ ਭਾਵ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਸੀ ਪਾਤਸ਼ਾਹ ਮੈਂ ਜਦੋਂ ਦਾ ਤੁਹਾਡੇ ਚਰਨਾਂ 'ਚ ਜੁੜਿਆ ਮੈਂ ਤਾਂ ਆਪਣਾ ਘਰ ਹੀ ਤੁਹਾਡੇ ਚਰਨਾਂ 'ਚ ਬਣਾ ਲਿਆ। ਜਿਹਦਾ ਜਿਹਦਾ ਜਿੱਥੇ ਜਿੱਥੇ ਘਰ ਸੀ ਉਹ ਆਪੋ ਆਪਣੇ ਘਰਾਂ ਨੂੰ ਮੁੜ ਗਏ, ਅਤੇ ਮੇਰੇ ਤਾਂ ਹੁਣ ਮੇਰਾ ਘਰ ਤਾਂ ਹੈ ਹੀ ਤੁਹਾਡੇ ਚਰਨਾਂ ਦੇ ਵਿੱਚ ਹੈ, ਜਿੱਥੇ ਜਿੱਥੇ ਤੁਸੀਂ ਜਾਓਗੇ ਅਤੇ ਭਾਈ ਲਹਿਣਾ ਜੀ ਉੱਥੇ ਉੱਥੇ ਹੀ ਹੋਣਗੇ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨਾ ਆਵੇ। ਕਿਸੇ ਦਾ ਕੋਈ ਥਾਂ ਟਿਕਾਣਾ ਹੈ ਕਿਸੇ ਦਾ ਕੋਈ, ਪਰ ਮੇਰਾ ਤਾਂ ਥਾਂ ਟਿਕਾਣਾ ਹੈ ਹੀ ਤੁਹਾਡੇ ਚਰਨਾਂ ਦੇ ਵਿੱਚ ਹੈ, ਮੈਂ ਕਿੱਥੇ ਜਾਵਾਂ? ਅਤੇ ਫਿਰ ਕਿੰਨੀ ਵੱਡੀ ਬਖਸ਼ਿਸ਼ ਹੋਈ ਸੀ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਦਾ ਰੂਪ ਹੋ ਗਏ। ਬਾਬਾ ਬੁੱਢਾ ਜੀ ਨੂੰ ਸਿੱਖੀ ਦਾ ਥੰਬ ਕਹਿ ਦਿੱਤਾ ਵੀ ਤੁਸੀਂ ਸਿੱਖੀ ਦਾ ਥੰਬ ਹੋਵੋਗੇ। ਇੱਦਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਐਸਾ ਇਹ ਸੁਭਾਅ ਬਦਲਿਆ ਕਿ ਜਿਹੜਾ ਵੀ ਕੋਲ ਆਵੇ ਕਹਿੰਦੇ ਕੀ ਕਰਦੇ ਆ, ਈਂਟ ਢੀਮ ਪਾਹਨ ਹਤੈ ਮਾਰਦੇ ਨੇ ਮਹਾਰਾਜ, ਰੋੜੀ ਮਾਰਦੇ ਵੱਟਾ ਮਾਰਦੇ ਆਪਦੇ, ਅਤੇ ਜਿਹਦੇ ਲੱਗਦਾ ਉਹ ਪਿਛਾਂ ਨੂੰ ਵਾਪਸ ਮੁੜ ਜਾਂਦਾ, ਦੌੜਿਆ ਜਾਂਦਾ ਵੀ ਕਿਤੇ ਇਹ ਗੁਰੂ ਸਾਹਿਬ ਦਾ ਅੱਜ ਸੁਭਾਅ ਬਦਲਿਆ, ਮੈਨੂੰ ਹੀ ਕਿਤੇ ਕੋਈ ਰੋੜਾ ਕੋਈ ਪੱਥਰ ਨਾ ਮਾਰ ਦੇਣ। ਉਹ ਫਿਰ ਤਾਂ ਕਹਿੰਦੇ ਅਸੀਂ ਪਿੱਛੇ ਨੂੰ ਦੌੜੇ ਆਉਂਦੇ ਹਾਂ।
1: ਸੁਣਤ ਉਤਾਇਲ ਮੈਂ ਗਇਓ ਗੁਰ ਦਰਸ਼ਨ ਕੀਨੇ,
0: ਕਹਿੰਦੇ ਫਿਰ ਮੈਨੂੰ ਹੋਰ ਖਿੱਚ ਪੈਦਾ ਹੋ ਗਈ ਵੀ ਇਹ ਕੀ ਬਣਿਆ, ਇਹ ਗੁਰੂ ਸਾਹਿਬ ਦਾ ਅੱਜ ਸੁਭਾਅ ਕਿਵੇਂ ਬਦਲ ਗਿਆ। ਸ਼ਾਮ ਨੂੰ ਰਾਤ ਨੂੰ ਤੇ ਗੁਰੂ ਸਾਹਿਬ ਬੜੇ ਖੁਸ਼ ਸੀ, ਗੁਰੂ ਮਹਾਰਾਜ ਨੇ ਤਿੰਨ ਦਾਤਾਂ ਦਿੱਤੀਆਂ ਮੈਨੂੰ, ਕਟਾਰ ਦਿੱਤੀ ਹੈ, ਕਿਰਪਾਨ ਦਿੱਤੀ ਹੈ, ਢਾਲ ਦਿੱਤੀ, ਮਹਾਰਾਜ ਬੜੇ ਖੁਸ਼ ਸੀ। ਨਾਲੇ ਕਿਹਾ ਬੁੱਢਿਆ ਤੂੰ ਵੀ ਬੁੱਢਾ ਹੋ ਕੇ ਹੀ ਸਰੀਰ ਛੱਡੇਗਾ, ਤੇ ਸਵੇਰੇ ਕੀ ਹੋ ਗਿਆ ਮਹਾਰਾਜ? ਕਹਿੰਦੇ ਮੈਂ ਫਿਰ ਬੜੀ ਉਤਾਵਲਾ ਜਿਹਾ ਹੋ ਕੇ ਕਾਹਲੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਜਾਣਾ ਕੀਤਾ। ਇਹ ਕੌਣ ਕਹਿ ਰਿਹਾ, ਇਹ ਧਿਆਨ 'ਚ ਰੱਖਿਓ, ਇਹ ਭਾਈ ਰਾਮ ਕੋਇਰ ਜੀ ਆਪ ਖੁਦ ਕਹਿ ਰਹੇ ਹੈ, ਔਰ ਦੱਸ ਕੌਣ ਰਿਹਾ, ਕਵੀ ਸੰਤੋਖ ਸਿੰਘ ਜੀ। ਕਿ ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਫਿਰ ਬੜਾ ਉਤਾਵਲਾ ਹੋ ਕੇ ਗੁਰੂ ਸਾਹਿਬ ਜੀ

ਇੱਕ ਚੌਬਦਾਰ ਜਿਹੜਾ ਸੇਵਾਦਾਰ ਸੀ ਉਹੀ ਕੋਲ ਖਲੋਤਾ ਹੋਇਆ, ਹੋਰ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ। ਜਿਹੜਾ ਵੀ ਨੇੜੇ ਆਉਂਦਾ ਸੀ ਮਹਾਰਾਜ ਜੀ ਉਹਦੇ ਰੋੜਾ ਜਾਂ ਵੱਟਾਂ ਮਾਰਦੇ, ਉਹ ਸਾਰੇ ਪਲਾਏ। ਪਲਾਏ ਦਾ ਅਰਥ ਕੀ ਹੁੰਦਾ? ਦੌੜ ਜਾਣਾ ਵਾਰੀ ਵਾਰੀ, ਸਭ ਉੱਥੋਂ ਜਿਹੜੇ ਖਿਸਕ

ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਸੀਸ ਨਵਾਇਆ ਔਰ ਫਤਿਹ ਜਿਹੜੀ ਹੈ ਉਹ ਗੁਰੂ ਸਾਹਿਬ ਜੀ ਨੂੰ ਬੁਲਾਉਣਾ ਕੀਤੀ। ਇੱਕ ਗੱਲ ਨੋਟ ਕੀਤੀ ਵੀ ਭਾਈ ਰਾਮ ਕੋਇਰ ਜੀ ਜਦੋਂ ਕੋਲ ਆਏ ਨੇ ਤਾਂ ਮਹਾਰਾਜ ਨੇ ਉਹਨਾਂ ਦੇ ਵੱਟਾ ਕਿਉਂ ਨਹੀਂ ਮਾਰਿਆ? ਇਹ ਅੱਗੇ ਜਾ ਕੇ ਗੱਲ ਹੁਣ ਜਿਹੜਾ ਉਹ ਕਲੀਅਰ ਹੋਣੀ ਹੈ। ਜਾਂ ਚੋਬਦਾਰ ਜਿਹੜਾ ਕੋਲ ਖਲੋਤਾ ਮਹਾਰਾਜ ਉਹਨੂੰ ਕਿਉਂ ਨਹੀਂ ਮਾਰ ਰਹੇ? ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਆ ਕੇ ਚਰਨਾਂ 'ਚ ਨਮਸਕਾਰ ਕੀਤੀ ਅਤੇ ਗੁਰੂ ਸਾਹਿਬ ਜੀ ਨੂੰ ਫਤਿਹ ਬੁਲਾਇਆ।

ਬੈਠਾ ਨਾ ਮਹਾਰਾਜ, ਇੱਕੋ ਹੀ ਗੱਲ ਰਿਪੀਟ ਕਰੀ ਜਾ ਰਹੇ ਆ, ਇੱਕੋ ਹੀ ਗੱਲ ਕੀ ਕਹਿ ਰਹੇ ਨੇ, ਕਹਿੰਦੇ ਨਾ ਸੋਇਆ ਨਾ ਜਾਗਿਆ ਨਾ ਕਰੀ ਪੁਕਾਰਾ, ਬਸ ਇਹ ਇੱਕੋ ਹੀ ਲਾਈਨ ਮਹਾਰਾਜ ਜੀ ਉੱਥੇ ਰਿਪੀਟ ਕਰੀ ਜਾ ਰਹੇ ਆ, ਬਾਰ ਬਾਰ ਇੱਕੋ ਹੀ ਗੱਲ ਕਹੀ ਜਾਂਦੇ ਆ। ਨਦੀ ਦੇ ਕਿਨਾਰੇ 'ਤੇ ਬੈਠੇ, ਨਾ ਸੋਇਆ ਨਾ ਜਾਗਿਆ ਨਾ ਕਰੀ ਪੁਕਾਰਾ, ਇਹ ਮਹਾਰਾਜ ਦੇ ਮੁੱਖ ਤੋਂ ਬਾਰ ਬਾਰ ਬੋਲ ਨਿਕਲ

ਵੀ ਮਹਾਰਾਜ ਇਹ ਕੀ ਬੋਲੀ ਜਾਂਦੇ ਹੋ ਤੁਸੀਂ, ਨਾ ਸੋਇਆ ਨਾ ਜਾਗਿਆ ਨਾ ਕਰੀ ਪੁਕਾਰਾ। ਕਹਿੰਦੇ ਸਾਰਾ ਦਿਨ ਇਸੇ ਤਰ੍ਹਾਂ ਨਦੀ ਦੇ ਕਿਨਾਰੇ 'ਤੇ ਬੈਠ ਕੇ ਸਤਿਗੁਰੂ ਜੀ ਕੋਈ ਬਸ ਇਹ ਬੋਲੀ ਜਾਂਦੇ ਆ, ਨਾ ਸੋਇਆ ਨਾ ਜਾਗਿਆ। ਕਹਿੰਦੇ ਜਦੋਂ ਸਾਰਾ ਦਿਨ ਮਹਾਰਾਜ

ਜਿਹੜਾ ਚੌਬਦਾਰ ਕੋਲ ਖਲੋਤਾ ਨਾ ਉਹਦਾ ਨਾਮ ਹੈ ਭਾਈ ਸ਼ੁਨਾਕ ਸਿੰਘ, ਜੋ ਰਾਮ ਕੋਇਰ ਜੀ ਨੇ ਭਾਈ ਸਾਹਿਬ ਨੇ ਜ਼ਿਕਰ ਕੀਤਾ, ਉਸ ਚੌਬਦਾਰ ਦਾ ਨਾਮ ਹੈ ਕਹਿੰਦੇ ਸ਼ੁਨਾਕ ਸਿੰਘ। ਉਹੀ ਸਿਰਫ ਇਕੱਲਾ ਗੁਰੂ ਮਹਾਰਾਜ ਕੋਲ ਸਾਰੀ ਦਿਹਾੜੀ, ਚੌਬਦਾਰ ਜਿਹੜਾ ਉਹ ਸਾਰੀ ਦਿਹਾੜੀ ਗੁਰੂ ਸਾਹਿਬ ਜੀ ਦੇ ਕੋਲ

0: ਨਾ ਘਬਰਾਇਆ ਨਾ ਡਰਿਆ ਅਤੇ ਨਾ ਉਹ ਉੱਥੋਂ ਦੀ ਹਿੱਲਿਆ ਅਤੇ ਨਾ ਉਹ ਪਿਛਾਂ ਨੂੰ ਜਿਹੜਾ ਘਰ ਨੂੰ ਵਾਪਸ ਆਪਣੇ ਗਿਆ ਹੈ।
1: ਸੰਭਲ ਬੋਲੇ ਹੋਸ਼ ਧਰ ਜਿਮ ਪ੍ਰਥਮ ਸੁਭਾਉ।
0: ਔਰ ਇਹ ਜਿਹੜਾ ਸੀ ਨਾ ਭਾਈ ਸ਼ਨਾਕ ਸਿੰਘ, ਇਹ ਸਰਹੰਦ ਦਾ ਰਹਿਣ ਵਾਲਾ ਸੀ, ਸਰਹੰਦ ਦਾ ਰਹਿਣ ਵਾਲਾ ਅਤੇ ਗੁਰੂ ਮਹਾਰਾਜ ਦੇ ਕੋਲ ਆਇਆ ਹੋਇਆ ਅਤੇ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਅਭਿਆਸ ਅਤੇ ਖੰਡੇ ਦੀ ਪਹੁਲ ਇਹਨੇ ਜਿਹੜੀ ਲਈ ਹੈ, ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗਿਆ ਹੈ, ਇਹ ਸਰਹੰਦ ਵਾਲੇ ਪਾਸੇ ਦਾ ਰਹਿਣ ਵਾਲਾ। ਜਦੋਂ ਕਹਿੰਦੇ ਹੋਰ ਕੋਈ ਵੀ ਨਹੀਂ, ਇੱਕ ਮੈਂ ਗੁਰੂ ਸਾਹਿਬ ਜੀ ਕੋਲ ਆ ਕੇ ਬੈਠਾ ਸੀ, ਫਿਰ ਸੰਭਲ ਬੋਲੇ ਹੋਏ ਧਰ ਜਿਵੇਂ ਪ੍ਰਥਮ ਸੁਭਾਉ। ਫਿਰ ਦੇਖਿਆ ਵੀ ਮਹਾਰਾਜ ਦਾ ਸੁਭਾਅ ਹੁਣ ਪਹਿਲੇ ਵਰਗਾ ਹੋ ਗਿਆ, ਪਤਾ ਲੱਗ ਜਾਂਦਾ ਨਾ ਇਹ ਚਿਹਰਾ ਜਿਹੜਾ ਨਾ, ਇਹ ਚਿਹਰਾ ਬੜਾ ਕੁਛ ਦੱਸ ਦਿੰਦਾ ਹੈ। ਕਈ ਵਾਰੀ ਅਸੀਂ ਕਿਸੇ ਨੂੰ ਮਿਲਦੇ ਹਾਂ, ਅਸੀਂ ਕਹਿੰਦੇ ਹਾਂ ਵੀ ਕੀ ਗੱਲ ਅੱਜ ਬੜਾ ਗੁੱਸੇ 'ਚ ਲੱਗਦਾ, ਹਾਲਾਂਕਿ ਉਹ ਤਾਂ ਕੁਛ ਬੋਲਿਆ ਹੀ ਨਹੀਂ, ਉਹਦੇ ਨਾਲ ਤਾਂ ਗੱਲ ਹੀ ਨਹੀਂ ਹੋਈ, ਅਸੀਂ ਸਿਰਫ ਉਹਦਾ ਚਿਹਰਾ ਦੇਖ ਕੇ ਹੀ ਦੱਸ ਦਿੱਤਾ ਵੀ ਅੱਜ ਬੜੇ ਗੁੱਸੇ ਦੇ ਵਿੱਚ ਲੱਗਦਾ, ਜਾਂ ਫਿਰ ਉਹ ਬੜਾ ਖੁਸ਼ ਹੋਵੇ ਅਤੇ ਅਸੀਂ ਕਹਿੰਦੇ ਵੀ ਕੀ ਗੱਲ ਅੱਜ ਤੂੰ ਬੜਾ ਖੁਸ਼ ਹੈ, ਹਾਲਾਂਕਿ ਉਹਦੇ ਨਾਲ ਗੱਲ ਕੋਈ ਨਹੀਂ ਹੋਈ, ਨਾ ਉਹਨੇ ਬੋਲ ਕੇ ਦੱਸਿਆ ਨਾ ਕੁਛ ਪੁੱਛਿਆ, ਸਿਰਫ ਉਹਦਾ ਚਿਹਰਾ ਦੇਖ ਕੇ ਹੀ ਅਸੀਂ ਕਹਿ ਦਿੰਦੇ ਹਾਂ ਕਿ ਅੱਜ ਤੂੰ ਬੜਾ ਖੁਸ਼ ਲੱਗਦਾ ਜਾਂ ਉਦਾਸ ਲੱਗਦਾ ਜਾਂ ਗੁੱਸੇ 'ਚ ਲੱਗਦਾ। ਇਹ ਜਿਹੜੇ ਸਾਡੀ ਸ਼ਕਲ ਹੈ ਨਾ, ਇਹ ਬੜਾ ਕੁਛ ਦੱਸ ਦਿੰਦੀ ਹੈ ਬਿਨਾਂ ਬੋਲਿਆਂ ਹੀ। ਹੁਣ ਦੇਖ ਲਿਆ ਮਹਾਰਾਜ ਦਾ ਜਿਹੜਾ ਸੁਭਾਅ ਸੀ ਉਹ ਪਹਿਲੇ ਵਰਗਾ ਹੋ ਗਿਆ, ਭਾਵ ਜਿਵੇਂ ਸਾਰਾ ਦਿਨ ਮਹਾਰਾਜ ਨੇ ਬਿਤਾਇਆ ਔਰ ਇੱਕੋ ਗੱਲ ਕਹਿੰਦੇ ਰਹੇ, ਨਾ ਸੋਇਆ ਨਾ ਜਾਗਿਆ। ਜਦੋਂ ਸ਼ਾਮਾਂ ਵੇਲੇ ਦੇਖਿਆ ਵੀ ਮਹਾਰਾਜ ਦਾ ਹੁਣ ਸੁਭਾਅ ਪਹਿਲੇ ਵਰਗਾ ਹੋਇਆ ਹੈ।
1: ਜਮਰਦਾਰ ਤਿਤ ਚੀਨ ਕੈ ਬੂਜਨ ਚਿਤ ਚਾਉ।
0: ਉਹ ਜਿਹੜਾ ਚੌਬਦਾਰ ਬੈਠਾ ਕੋਲ ਮਹਾਰਾਜ ਦੇ ਖਲੋਤਾ ਸੀ ਨਾ ਸੇਵਾ ਕਰਨ ਵਾਸਤੇ, ਸ਼ਨਾਕ ਸਿੰਘ, ਭਾਈ ਸ਼ਨਾਕ ਸਿੰਘ, ਉਹਨੇ ਮਹਾਰਾਜ ਦੇ ਚਿਹਰੇ ਵੱਲ ਦੇਖਿਆ ਵੀ ਹੁਣ ਸਵਾਲ ਜਿਹੜਾ ਉਹ ਕਰਨਾ ਬਣਦਾ ਹੈ ਅਤੇ ਮਹਾਰਾਜ ਜੀ ਹੁਣ ਜਵਾਬ ਦੇ ਵੀ ਸਕਦੇ ਆ। ਉਹਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ

ਪਹਿਲਾਂ ਸਾਰਾ ਦਿਨ ਮਨ ਵਿੱਚ ਸੀ ਵੀ ਅੱਜ ਗੁਰੂ ਸਾਹਿਬ ਨੇ ਇਹ ਸੁਭਾਅ ਇੱਦਾਂ ਦਾ ਕਿਉਂ ਕਰ ਲਿਆ, ਬਣਾ ਲਿਆ, ਪਰ ਅੰਦਰ ਕਈ ਤਰ੍ਹਾਂ ਦੇ ਸਵਾਲ ਸੀ ਵੀ ਮਹਾਰਾਜ ਅੱਗੋਂ ਕੁਛ ਕਹਿ ਨਾ ਦੇਣ, ਕੋਈ ਹੋਰ ਕੁਝ ਗੱਲ ਨਾ ਕਰ ਦੇਣ। ਹੁਣ ਸਾਰੀਆਂ ਗਿਣਤੀਆਂ ਮਿਣਤੀਆਂ ਭਾਵ ਚਿੰਤਾਵਾਂ ਛੱਡ ਕੇ ਸਤਿਗੁਰੂ ਮਹਾਰਾਜ ਅੱਗੇ

ਪਿਆਰਿਆਂ ਨੂੰ, ਆਪਣੇ ਸੇਵਕਾਂ ਨੂੰ, ਭਾਵ ਆਪਣੇ ਦਾਸਰੇ ਨੂੰ ਕਿਰਪਾ ਕਰਕੇ ਦੱਸਣਾ ਕਰੋ ਵੀ ਅੱਜ ਇਹ ਕੀ ਭਾਣਾ ਵਰਤਾਇਆ ਤੁਸੀਂ, ਸਾਡੀ ਸਮਝ ਤੋਂ ਬਾਹਰ ਹੈ ਵੀ ਅੱਜ ਜਿਹੜਾ ਸਾਰਾ ਦਿਨ ਤੁਹਾਡੇ ਕੋਲ ਖਲੋ ਕੇ ਜੋ ਦੇਖਿਆ ਇਹ ਭਾਣਾ ਅੱਜ ਤੁਸੀਂ ਕੀ ਵਰਤ

0: ਤੇ ਬੜੀ ਵੱਡੀ ਬਖਸ਼ਿਸ਼ ਹੋਈ ਹੈ ਜੋ ਮੈਨੂੰ ਤੁਹਾਡੇ ਕੋਲ ਰਹਿਣਾ, ਤੁਹਾਡੇ ਕੋਲ ਚੌਬਦਾਰ ਜਿਹੜਾ ਬਣ ਕੇ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ। ਤੇ ਸਾਰੇ ਵਾਰੀ ਵਾਰੀ ਦੌੜ ਗਏ, ਇੱਕ ਮਹਾਰਾਜ ਤੁਹਾਡੀ ਕਿਰਪਾ ਨਾਲ ਇੱਥੇ ਖਲੋਤਾ ਰਿਹਾ। ਇਸ ਤੋਂ ਵੱਡੀ ਬਖਸ਼ਿਸ਼ ਹੋਰ ਕੀ ਹੋ ਸਕਦੀ ਹੈ? ਪਰ ਮਨ ਵਿੱਚ ਜਿਹੜਾ ਸਵਾਲ ਹੈ ਕਿ ਅੱਜ ਜਿਹੜਾ ਇਹ ਭਾਣਾ ਵਰਤਿਆ, ਇਹਦੇ ਪਿੱਛੇ ਕੀ ਰਾਜ਼ ਹੈ?
1: ਹਮ ਬਣ ਜਾ ਰੇ ਸਿੱਖ ਹੈ ਨਹਿਸ ਮਤ ਵਿਸਾਲਾ।
0: ਮਹਾਰਾਜ ਜੀ, ਅਸੀਂ ਤਾਂ ਤੁੱਛ ਬੁੱਧੀ ਦੇ ਮਾਲਕ ਹਾਂ, ਸਾਡੀ ਇੰਨੀ ਮਤ ਨਹੀਂ ਹੈ ਕਿ ਅਸੀਂ ਦੱਸ ਸਕੀਏ ਵੀ ਤੁਸੀਂ ਅੱਜ ਜਿਹੜਾ ਇਹ ਸੁਭਾਅ ਇੱਦਾਂ ਦਾ ਬਣਾਇਆ ਜਾਂ ਭਾਣਾ ਵਰਤਾਇਆ, ਸਾਰਾ ਦਿਨ ਇੱਕੋ ਹੀ ਗੱਲ ਕਹੇ ਗਏ, ਨਾ ਸੋਇਆ ਨਾ ਜਾਗਿਆ, ਸਾਡੀ ਇੰਨੀ ਮਤ ਨਹੀਂ ਹੈ ਕਿ ਤੁਹਾਡੀ ਜਿੱਥੇ ਤੁਸੀਂ ਸੋਚ ਰਹੇ ਹੋ ਜਾਂ ਵਿਚਾਰ ਰਹੇ ਹੋ ਅਸੀਂ ਉੱਥੇ ਤੱਕ ਆਪਣੀ ਮਤ ਨੂੰ ਲਿਜਾ ਸਕੀਏ, ਨਹੀਂ, ਅਸੀਂ ਤੁੱਛ ਬੁੱਧੀ ਦੇ ਹਾਂ। ਆਪਣੀ

0: ਜਿਹੜਾ ਭੇਦ ਹੈ ਨਾ ਇਹ ਖੋਲ ਦਿਓ। ਇਹ ਜਿਹੜਾ ਗੁੱਝਾ ਪ੍ਰਸੰਗ ਤੁਹਾਨੂੰ ਪਤਾ ਵੀ ਅੱਜ ਕੀ ਤੁਸੀਂ ਭਾਣਾ ਵਰਤਾਇਆ, ਤੁਸੀਂ ਕਿਉਂ ਇਹ ਵੱਟੇ ਰੋੜੇ ਮਾਰਦੇ ਰਹੇ ਹੋ। ਸਤਿਗੁਰੂ ਮਹਾਰਾਜ ਕੋਈ ਟਿਕ ਨਹੀਂ ਸਕਿਆ, ਸਭ ਪਿੱਛੇ ਨੂੰ ਮੁੜ ਗਏ। ਔਰ ਇਸ ਲਈ ਜੋ ਮੈਂ ਸਾਰਾ ਦਿਨ ਮਹਿਸੂਸ ਕੀਤਾ, ਜੋ ਦੇਖਿਆ, ਇਹ ਗੁੱਝਾ ਭੇਦ ਮੇਰੀ ਸਮਝ ਵਿੱਚ ਨਹੀਂ ਹੈ। ਇਹਨੂੰ ਤੁਸੀਂ ਹੀ ਭੇਦ ਨੂੰ ਖੋਲ ਸਕਦੇ ਹੋ।
1: ਭੂਤ ਭਵਿੱਖ ਅਤ ਪਇਓ ਹੋਏ ਜਿਮ ਨੀਚ ਉਤੰਗਾ।
0: ਮਹਾਰਾਜ ਜੀ ਤੁਸੀਂ ਤਿੰਨ ਕਾਲਾਂ ਦੇ ਗਿਆਤਾ ਹੋ, ਬੀਤ ਗਿਆ ਸਮਾਂ, ਚੱਲ ਰਿਹਾ ਸਮਾਂ ਤੇ ਆਉਣ ਵਾਲਾ ਸਮਾਂ। ਆਉਣ ਵਾਲੇ ਸਮੇਂ ਵਿੱਚ ਕੀ ਭਾਣਾ ਵਰਤਣਾ ਹੈ ਇਹ ਸਭ ਤੁਸੀਂ ਜਾਣਦੇ ਹੋ।
1: ਕਰਿਓ ਸੁਨਾਵਨ ਸਕਲ ਹੀ ਦਾਸਨ ਸਮਝਾਇਓ।
0: ਆਪਣੇ ਦਾਸਰੇ ਨੂੰ ਦਾਸ ਸਮਝ ਕੇ ਸਮਝਾਓ। ਮਹਾਰਾਜ ਮੇਰੀ ਸਮਝ ਤੋਂ ਇਹ ਗੱਲ ਬਾਹਰ ਹੈ, ਮੇਰੀ ਇਹ ਗੱਲ ਸਮਝ ਵਿੱਚ ਨਹੀਂ ਆ ਰਹੀ ਵੀ ਜੋ ਅੱਜ ਦਿਨ ਬਤੀਤ ਹੋਇਆ ਹੈ।
1: ਸਿੱਖ ਸੰਗਤ ਬਿਨ ਸਦ ਕੇ ਮਨ ਕੋ ਪਰਮਾਇਓ।
0: ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਣਾ ਕੀਤਾ। ਮਹਾਰਾਜ ਜੀ ਬੋਲੇ, ਕਹਿਣ ਲੱਗੇ ਵੀ ਜਿਨ੍ਹਾਂ ਵਿੱਚ ਸਿਦਕ ਨਹੀਂ ਹੈ, ਜਿਨ੍ਹਾਂ ਵਿੱਚ ਭਰੋਸਾ ਨਹੀਂ ਹੈ, ਜਿਹੜੀਆਂ ਗੁਰੂ ਦੇ ਘਰ ਵਿੱਚ ਸੰਗਤਾਂ ਆਉਂਦੀਆਂ ਨੇ ਪਰ ਉਹਨਾਂ ਨੂੰ ਭਰੋਸਾ ਨਹੀਂ ਹੈ, ਉਹਨਾਂ ਅੰਦਰ ਸਿਦਕ ਨਹੀਂ ਹੈ ਅਖਵਾਉਣ ਨੂੰ। ਹੁਣ ਇੱਕ ਇੱਕ ਗੱਲ ਬੜੇ ਧਿਆਨ ਨਾਲ ਸੁਣਿਓ। ਅੱਜ ਵੀ ਜੋ ਕੁਛ ਵਰਤ ਰਿਹਾ ਨਾ, ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਬੋਲਾਂ ਵਿੱਚ ਇਹ ਸਪਸ਼ਟ ਹੋ ਜਾਏਗਾ। ਅੱਜ ਵੀ ਜਿਸ ਮਾਹੌਲ ਵਿੱਚ ਆਪਾਂ ਰਹਿ ਰਹੇ ਹਾਂ, ਜੋ ਵਰਤ ਰਿਹਾ ਇਸ ਸੰਸਾਰ ਦੇ ਵਿੱਚ, ਮਹਾਰਾਜ ਕਹਿੰਦੇ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਅਖਾਉਂਦੀਆਂ ਨੇ ਕਿ ਅਸੀਂ ਗੁਰੂ ਘਰ ਦੀਆਂ ਸਿੱਖ ਸੰਗਤਾਂ ਹਾਂ, ਪਰ ਸਿੱਧਕ ਨਹੀਂ ਹੈ ਅੰਦਰ, ਭਰੋਸਾ ਨਹੀਂ ਹੈ ਅੰਦਰ, ਗੁਰੂ ਪ੍ਰਤੀ ਪ੍ਰੇਮ ਨਹੀਂ, ਗੁਰੂ ਪ੍ਰਤੀ ਵਿਸ਼ਵਾਸ ਨਹੀਂ ਹੈ। ਉਹਨਾਂ ਸਿੱਖ ਅਖਵਾਉਣ ਵਾਲੀਆਂ ਸਿੱਖ ਸੰਗਤਾਂ ਦੇ ਮਨ ਨੂੰ ਇਹ ਤ੍ਰੈ ਗੁਣੀ ਮਾਇਆ ਨੇ ਭਰਮਾ ਲੈਣਾ ਹੈ। ਫਿਰ ਸਮਝ ਲਿਓ, ਗੁਰੂ ਸਾਹਿਬ ਜੀ ਕਹਿੰਦੇ ਸਿੱਖ ਸੰਗਤ ਬਿਨ ਸਿੱਧਕ ਕੇ, ਹੈ ਤਾਂ ਸਿੱਖ ਨੇ, ਹੈ ਤਾਂ ਸੰਗਤ ਦੇ ਰੂਪ 'ਚ ਨੇ, ਪਰ ਬਿਨ ਸਿੱਧਕ, ਸਿੱਧਕ ਨਹੀਂ ਹੈ ਉਹਨਾਂ ਦੇ ਅੰਦਰ। ਮਨ ਕੋ ਭਰਮਾਇਓ, ਆਉਣ ਵਾਲੇ ਸਮੇਂ 'ਚ ਇਹ ਤ੍ਰੈ ਗੁਣੀ ਮਾਇਆ ਨੇ ਇਹਨਾਂ ਦੇ

0: ਗੁਰੂ ਵਾਲੇ ਅਖਾਏ, ਭਾਵੇਂ ਬੇਮੁੱਖ ਹੋ ਗਏ, ਭਾਵੇਂ ਗੁਰੂ ਦਾ ਪੱਲਾ ਛੱਡ ਕੇ ਸਿਆਣਿਆਂ ਮਗਰ ਲੱਗ ਗਏ, ਭਟਕ ਗਏ ਦੁਨੀਆਂ ਦੇ ਵਿੱਚ, ਮੋਹ ਮਾਇਆ ਦੇ ਵਿੱਚ ਪੈ ਕੇ। ਹਾਂ ਮਹਾਰਾਜ ਕਹਿੰਦੇ ਜਿਹੜੇ ਆਏ ਨੇ ਗੁਰੂ ਦਰ 'ਤੇ, ਇਹ ਵੀ ਧਿਆਨ ਰੱਖਿਓ ਥੋੜ੍ਹਾ ਜਿਹਾ। ਮਹਾਰਾਜ ਕਹਿੰਦੇ ਤੁਸੀਂ ਜੇ ਥੋੜ੍ਹੀ ਜਿਹੀ ਵੀ ਸੇਵਾ ਕੀਤੀ ਹੈ ਨਾ, ਥੋੜ੍ਹੀ ਜਿਹੀ, ਉਹਦਾ ਵੀ ਫਲ ਤੁਹਾਨੂੰ ਮਿਲੇਗਾ, ਭਾਵੇਂ ਤੁਸੀਂ ਸੇਵਾ ਕਰਨ ਤੋਂ ਬਾਅਦ ਬੇਮੁੱਖ ਹੋ ਗਏ ਹੋ। ਇੱਕ ਤਿਲ ਨਹੀਂ ਭੰਨੇ ਕੱਲ ਹੈ, ਉਹ ਤਿਲ ਜਿੰਨੀ ਸੇਵਾ ਵੀ ਨਹੀਂ ਰਹਿਣ ਦਿੰਦਾ, ਉਹਦਾ ਵੀ ਫਲ ਦਿੰਦਾ। ਅਤੇ ਮਹਾਰਾਜ ਕਹਿੰਦੇ ਜਿਹੜੇ ਬੇਮੁੱਖ ਹੋ ਕੇ ਮਰ ਜਾਣਗੇ, ਪ੍ਰਾਣ ਚਲੇ ਜਾਣਗੇ, ਉਹਨਾਂ ਨੂੰ ਦੁਬਾਰਾ ਫਿਰ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਜਿਹੜਾ ਉਹ ਉਹਨਾਂ ਨੂੰ ਮਿਲੇਗਾ। ਮਮ ਸਿੱਖਣ ਕੇ ਧਾਮ ਮੈਂ ਪੁੰਨ ਉਪਜੈ ਜਾਏ, ਫਿਰ ਇਹ ਫਲ ਮਿਲੇਗਾ ਵੀ ਜੇ ਅਸੀਂ ਸੰਗਤ ਵਿੱਚ ਆਏ, ਗੁਰੂ ਘਰ ਆਏ, ਮੁੜ ਕੇ ਬੇਮੁੱਖ ਹੋ ਗਏ ਕਿਸੇ ਕਾਰਨ ਕਰਕੇ, ਗੁਰੂ ਵੱਲ ਮੁੱਖ ਨਹੀਂ ਹੋਇਆ ਤੇ ਪ੍ਰਾਣ ਨਿਕਲ ਗਏ, ਜ਼ਿੰਦਗੀ ਸਮਾਪਤ। ਪਰ ਜਿਹੜਾ ਆਏ ਸੀ ਨਾ, ਆਏ ਦਾ ਫਲ ਇਹ ਮਿਲੇਗਾ। ਵੈਸੇ ਤੇ ਸਾਨੂੰ ਗੁਰਬਾਣੀ ਪਤਾ ਕੀ ਸਮਝਾਉਂਦੀ ਹੈ, ਵੈਸੇ ਤੇ ਸਾਨੂੰ ਜਿਹੜੇ ਗੁਰੂ ਕੋਲ ਆਏ ਹੀ ਨਹੀਂ, ਗੁਰੂ ਵਾਲੇ ਬਣੇ ਹੀ ਨਹੀਂ, ਸੰਗਤ ਹੀ ਨਹੀਂ ਕੀਤੀ, ਉਹਨਾਂ ਨੂੰ ਦੁਬਾਰਾ ਜਨਮ ਨਹੀਂ ਜੇ ਮਿਲਣਾ। ਫਿਰ ਗੱਲ ਧਿਆਨ ਲਾ ਕੇ ਸੁਣਿਓ, ਉਹਨਾਂ ਨੂੰ ਮਨੁੱਖਾ ਦੇਹੀ ਦੁਬਾਰਾ ਨਹੀਂ ਮਿਲਣੀ ਹੈ। ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ, ਬਾਰਹਿ ਬਾਰ ਜਿਉਂ ਬੰਨ ਫਲ ਪਾਕੈ ਭੋਏ ਗਿਰੈ, ਬਹੁਰ ਨਾ ਲਾਗੇ ਡਾਰ। ਮੁੜ ਕੇ ਨਹੀਂ ਇਹ ਜਨਮ ਮਿਲਣਾ। ਹਾਂ ਜਿਹੜੇ ਗੁਰੂ ਕੋਲ ਆ ਗਏ, ਸੰਗਤ ਕਰ ਗਏ, ਭਾਵੇਂ ਫਿਰ ਮੋਹ ਮਾਇਆ ਵਿੱਚ ਪੈ ਕੇ ਬੇਮੁੱਖ ਹੋ ਗਏ, ਪਰ ਆਏ ਤਾਂ ਸੀ ਨਾ, ਸੰਗਤ ਤਾਂ ਕੀਤੀ ਸੀ ਨਾ, ਪਰ ਉਹ ਜਿਹੜੇ ਆਏ ਸੰਗਤ ਕੀਤੀ, ਉਹਦਾ ਫਲ ਕੀ ਹੋਏਗਾ? ਤੁਹਾਨੂੰ ਜਨਮ ਮਿਲੇਗਾ, ਇੱਕ ਮੌਕਾ ਹੋਰ ਮਿਲੇਗਾ ਤੁਹਾਨੂੰ। ਪਹਿਲਾਂ ਵੀ ਮੌਕਾ ਹੀ ਮਿਲਿਆ, ਭਈ ਪ੍ਰਾਪਤ ਮਨੁੱਖ ਦੇਹਰੀਆਂ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਅਵਰ ਕਾਜ, ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ। ਹੁਣ ਵੀ ਤੇ ਮੌਕਾ ਮਿਲਿਆ ਹੀ ਹੈ ਨਾ, ਜੇ ਮੌਕਾ ਖੁੰਝ ਗਿਆ ਫਿਰ ਇਹ ਮੌਕਾ ਨਹੀਂ ਮਿਲਣਾ। ਹਾਂਜੀ ਇਸ ਜੀਵਨ ਕਾਲ ਵਿੱਚ ਥੋੜ੍ਹੀ ਬਹੁਤ ਵੀ ਸੰਗਤ ਕੀਤੀ ਹੋਏਗੀ, ਜੇ ਤਾਂ ਗੁਰੂ ਵਾਲੇ ਬਣ ਗਏ, ਫਿਰ ਤਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਫਿਰ ਤੇ ਗੱਲ ਹੀ ਮੁੱਕ ਗਈ। ਪਰ ਜੇ ਮੋਹ ਮਾਇਆ 'ਚ ਪੈ ਕੇ ਗੁਰੂ ਤੋਂ ਬੇਮੁੱਖ ਹੋ ਗਏ, ਫਿਰ ਮਹਾਰਾਜ ਕਹਿੰਦੇ ਜਿੰਨੀ ਤੁਸੀਂ ਸੰਗਤ ਥੋੜ੍ਹੀ ਬਹੁਤ ਕੀਤੀ, ਉਹਦਾ ਫਲ ਜ਼ਰੂਰ ਮਿਲੇਗਾ। ਮਮ ਸਿੱਖਣ ਕੇ ਧਾਮ ਮੈਂ ਪੁੰਨ ਉਪਜੈ ਜਾਏ, ਉਹਨਾਂ ਨੂੰ ਫਿਰ ਇੱਕ ਮੌਕਾ ਮਿਲੇਗਾ, ਉਹ ਗੁਰੂ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋ, ਗੁਰੂ ਵਾਲੇ ਬਣਨਗੇ।
1: ਮੋ ਸੰਗ ਕਾਲੀ ਕਾਲ, ਕੁਛ ਤਿਸ ਕੋ ਫਲ ਪੈ ਹੈ।
0: ਮੋ ਸੰਗ ਕਾਲੀ ਕਾਲ, ਜਿਨ੍ਹਾਂ ਨੇ ਗੁਰੂ ਘਰ ਆ ਕੇ ਸੇਵਾ ਕੀਤੀ ਹੈ, ਤਿਸ ਕੋ ਫਲ ਪਹਿ, ਉਹਨਾਂ ਨੂੰ ਇਹ ਫਲ ਜਿਹੜਾ ਪ੍ਰਾਪਤ ਹੋਵੇਗਾ। ਧਿਆਨ ਰੱਖਿਓ, ਜੇ ਗੁਰੂ ਕੇ ਸਿੱਖਾਂ ਦੇ ਘਰਾਂ 'ਚ ਸਾਡਾ ਜਨਮ ਹੋਇਆ, ਇਹ ਵੀ ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਇਹ ਵੀ ਇੱਕ ਵੱਡੇ ਭਾਗ ਨੇ ਜੋ ਸਾਨੂੰ ਜੰਮਦਿਆਂ ਹੀ ਗੁਰੂ ਦੇ ਚਰਨਾਂ ਵਿੱਚ ਆਉਣਾ ਨਸੀਬ ਹੋ ਗਿਆ। ਜੰਮਦਿਆਂ, ਕਿਉਂ ਗੁਰੂ ਕੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਵਾਂਗੇ, ਮਾਂ ਬਾਪ ਤੇ ਗੁਰੂ ਦੁਆਰਾ ਸਾਹਿਬ ਲੈ ਕੇ ਆਉਣਗੇ ਹੀ ਆਉਣਗੇ। ਉਹ ਫਿਰ ਗੁਰਬਾਣੀ ਤਾਂ ਚੱਲਦੀ ਹੋਏਗੀ ਨਾ, ਪਾਠ ਤੇ ਚੱਲਦਾ, ਮਾਂ ਗੋਦ ਵਿੱਚ ਬਿਠਾ ਕੇ ਬੱਚੇ ਨੂੰ ਜਾਂ ਲਟਾ ਕੇ ਪਾਠ ਤਾਂ ਕਰਦੀ ਹੋਏਗੀ ਨਾ ਨਿਤਨੇਮ। ਜੇ ਉਹ ਗੁਰੂ ਕੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਇਆ, ਜਾਂ ਧੀ ਪੈਦਾ ਹੋਈ ਜਾਂ ਪੁੱਤ, ਮਾਂ ਜਦੋਂ ਉਹਨੂੰ ਗੋਦ ਵਿੱਚ ਸਵਾ ਕੇ ਨਿਤਨੇਮ ਕਰਦੀ ਹੋਏਗੀ, ਕਿੱਡੇ ਭਾਗਾਂ ਵਾਲਾ ਹੈ ਉਹ। ਜਦੋਂ ਉਹਦੇ ਕੋਲ ਉਹਨੂੰ ਗੁਰਦੁਆਰਾ ਸਾਹਿਬ ਗੋਦ ਵਿੱਚ ਚੁੱਕ ਕੇ ਬੱਚੇ ਨੂੰ ਲਿਆ ਕੇ ਤੇ ਆਪ ਵੀ ਮੱਥਾ ਟੇਕਦੀ ਹੈ, ਮਾਂ ਬੱਚੇ ਨੂੰ ਵੀ ਸਾਹਮਣੇ ਲਿਆ ਕੇ ਲਟਾ ਦਿੰਦੀ, ਕਿੱਡੇ ਭਾਗਾਂ ਵਾਲਾ ਹੈ ਉਹ ਬੱਚਾ। ਇਹ ਭਾਗ, ਹੋਰ ਵੱਡੇ ਭਾਗ ਕਿੱਥੋਂ ਚਾਹੀਦੇ ਨੇ? ਇਹੀ ਤੇ ਸਭ ਤੋਂ ਵੱਡੇ ਭਾਗ ਨੇ ਕਿ ਸਾਨੂੰ ਜੰਮਦਿਆਂ ਗੁਰੂ ਦੀ ਸ਼ਰਨ ਵਿੱਚ ਆਉਣਾ ਨਸੀਬ ਹੋ ਗਿਆ। ਕਈ ਤੁਹਾਡੇ ਵਿੱਚੋਂ ਸਰੀਰ ਮਿਲਦੇ ਆ ਜਿਹੜੇ ਅੱਖਾਂ ਵੀ ਭਰਦੇ ਆ, ਰੋਂਦੇ ਵੀ ਆ, ਤੇ ਨਾਲੇ ਕਹਿੰਦੇ ਆ ਸਾਨੂੰ ਹੁਣ ਬੁਢੇਪੇ 'ਚ ਜਾ ਕੇ ਆਉਣਾ ਨਸੀਬ ਹੋਇਆ, ਪਹਿਲੇ ਤੇ ਅਸੀਂ ਭਟਕਦੇ ਹੀ ਰਹੇ। ਕਈ ਕਹਿੰਦੇ ਸਾਡਾ ਬਚਪਨ ਤੇ ਇੱਦਾਂ ਹੀ ਲੰਘ ਗਿਆ, ਹੁਣ ਕਿਤੇ ਸੰਗਤ ਐਸੀ ਮਿਲ ਗਈ, ਹੁਣ ਜੋਬਨ ਵਿੱਚ ਆ ਕੇ ਗੁਰੂ ਦਰ 'ਤੇ, ਕਿਉਂਕਿ ਸੋਸਾਇਟੀ ਇੱਦਾਂ ਦੀ ਮਿਲ ਗਈ। ਕਈਆਂ ਨੂੰ ਮਾਂ ਬਾਪ ਦੇ ਰੂਪ ਵਿੱਚ ਸੰਗਤ ਮਿਲ ਗਈ, ਕਈ ਜਦੋਂ ਵੱਡੇ ਹੋਏ ਤੇ ਬਾਹਰ ਸੁਸਾਇਟੀ ਇੱਦਾਂ ਦੀ ਮਿਲ ਗਈ, ਕਈਆਂ ਨੂੰ ਬੁਢੇਪੇ ਵਿੱਚ ਆ ਕੇ ਹੋਸ਼ ਆਈ ਵੀ ਨਹੀਂ ਸੰਗਤ ਕਰਨੀ ਹੈ, ਬੰਦਗੀ ਕਰਨੀ ਹੈ। ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਅੱਜ ਭਾਣਾ ਇਸ ਲਈ ਵਰਤਿਆ ਕਿਉਂਕਿ ਆਹ ਕੁਛ

ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਨਾ, ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ, ਵਿਖੈ ਵਿਖਾਈ ਮਾਇਆ ਮੋਹੋਂ, ਭਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜੇ ਪੁੱਤ ਬਨਤਾ ਬਨਤਾ ਇਸਤਰੀ ਪਰਿਵਾਰ ਜੁੱਤ ਪਰਿਵਾਰ ਦੇ ਮੋਹ ਮਾਇਆ ਦੇ ਜਾਲ ਵਿੱਚ ਫਸ

0: ਪਾਣੀ ਵਿੱਚ ਹੈ ਨਾ ਜਾਲ ਹੁੰਦਾ ਹੈ, ਉਹਦੇ 'ਚ ਇੱਕ ਕੁੰਡੀ ਹੁੰਦੀ ਹੈ, ਉਹ ਜਿਹੜਾ ਉਹਦੇ ਵਿੱਚ ਉਹਦੇ ਲਈ ਖੁਰਾਕ ਜਾਂ ਕੋਈ ਟੁਕੜਾ ਐਸਾ ਉਹਦੇ ਲਈ ਛੱਡ ਦਿੱਤਾ ਜਾਂਦਾ, ਜਦੋਂ ਆਉਂਦੀ ਹੈ ਤਾਂ ਉਹ ਕੁੰਡੀ ਫਸ ਜਾਂਦੀ ਹੈ, ਫਿਰ ਉਹ ਮੱਛਲੀ ਉਸ ਕੁੰਡੀ 'ਚੋਂ ਨਹੀਂ ਨਿਕਲ ਸਕਦੀ, ਫਿਰ ਉਹ ਜਾਲ ਵਿੱਚੋਂ ਤੜਪ ਤੜਪ ਕੇ ਪ੍ਰਾਣ ਤਾਂ ਦੇ ਦੇਗੀ ਪਰ ਨਿਕਲ ਨਹੀਂ ਹੁੰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਜਿਹੜਾ ਮੋਹ ਹੈ ਨਾ, ਮੋਹ ਇਹ ਉਸ ਮੱਛਲੀ ਦੇ ਜਾਲ ਦੀ ਤਰ੍ਹਾਂ ਹੈ, ਉਸ ਕੁੰਡੀ ਦੀ ਤਰ੍ਹਾਂ, ਜਿਹੜਾ ਫਸ ਗਿਆ ਮੁੜ ਕੇ ਨਿਕਲਣਾ ਬੜਾ ਔਖਾ ਹੈ। ਪੰਕਜ ਇੱਕ ਦਲਦਲ ਵੀ ਹੈ, ਪੰਕਜ ਮੋਹੋਂ ਪੱਗ ਨਹੀਂ ਚੱਲੇ ਹਮ ਦੇਖਾਂ ਤੈਂ ਡੂਬੀ ਅਲੇ। ਇਹ ਜਿਹੜੇ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਵਣਗੇ,
1: ਸੰਕਟ ਪਹੁੰਚੇ ਆਨ ਤਬ ਕਾਸ਼ ਹੋਏ ਨਾ ਪਾਇਆ।
0: ਫਿਰ ਜਦੋਂ ਸੰਕਟ ਆਏਗਾ ਇਹਨਾਂ ਦੀ ਜ਼ਿੰਦਗੀ 'ਚ, ਕੋਈ ਔਖਾ ਭਾਰਾ ਸਮਾਂ ਆਵੇਗਾ,
1: ਤਬ ਜਾਣੇ ਹੈਗੇ ਸੱਚ ਪਾਇਓ ਗੁਰ ਕੋ ਫੁਰਮਾਇਆ।
0: ਫਿਰ ਉਦੋਂ ਇਹਨਾਂ ਨੂੰ ਗੁਰੂ ਯਾਦ ਆਏਗਾ ਵੀ ਗੁਰੂ ਸਾਹਿਬ ਨੇ ਮਤ ਦਿੱਤੀ ਸੀ, ਅਸੀਂ ਨਹੀਂ ਸਮਝ ਸਕੇ, ਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ, ਅਸੀਂ ਹੀ ਮੋਹ ਮਾਇਆ 'ਚ ਫਸ ਗਏ, ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ, ਅਸੀਂ ਨਹੀਂ ਗੁਰੂ ਮਹਾਰਾਜ ਦਾ ਉਪਦੇਸ਼ ਕਮਾ ਸਕੇ। ਉਦੋਂ ਇਹਨਾਂ ਨੂੰ ਚੇਤੇ ਆਉਣਾ ਜਦੋਂ ਭਾਰੀ ਸੰਕਟ ਬਣਾਏਗਾ। ਜਿਵੇਂ ਮਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਆ ਨਾ, ਬੱਚੇ ਛੋਟੇ ਆ ਸਮਝਾਉਂਦੇ ਆ ਵੀ, ਧੀ ਨੂੰ ਮਾਂ ਸਮਝਾਉਂਦੀ ਹੈ, ਧੀਏ ਇੱਦਾਂ ਤੂੰ ਜੀਵਨ ਬਣਾ, ਆਹ ਪਹਿਰਾਵਾ ਪਾ, ਇੱਦਾਂ ਰਹਿ। ਪਿਤਾ ਪੁੱਤਰ ਨੂੰ ਸਮਝਾਉਂਦਾ, ਨਹੀਂ ਮੰਨਦੇ ਗੱਲ। ਅਤੇ ਜਿਸ ਦਿਨ ਕੋਈ ਠੋਕਰ ਵੱਜਦੀ ਹੈ ਨਾ, ਠੋਕਰ, ਹੁਣ ਤਾਂ ਇਹ ਵੀ ਆਪਾਂ ਕਹਿੰਦੇ ਹਾਂ, ਅੱਗੇ ਹੁੰਦਾ ਸੀ ਵੀ ਬਦਾਮ ਖਾ ਕੇ ਅਕਲ ਆਉਂਦੀ, ਨਹੀਂ ਠੋਕਰਾਂ ਖਾ ਕੇ ਜ਼ਿਆਦਾ ਆਉਂਦੀ ਹੈ, ਜਦੋਂ ਠੋਕਰ ਵੱਜਦੀ ਹੈ। ਜਦੋਂ ਠੋਕਰ ਵੱਜੀ ਤਾਂ ਪਹਿਲਾਂ ਮੂੰਹ ਤੋਂ ਕੀ ਨਿਕਲਦਾ, ਮਾਂ ਹੀ ਨਿਕਲਦੀ ਹੈ। ਜਦੋਂ ਠੋਕਰ ਵੱਜਦੀ ਹੈ ਨਾ, ਉਦੋਂ ਸਭ ਤੋਂ ਪਹਿਲਾਂ ਮਾਂ ਬਾਪ ਹੀ ਚੇਤੇ ਆਉਂਦੇ ਆ, ਮੈਨੂੰ ਮਾਂ ਬਾਪ ਸਮਝਾਉਂਦੇ ਸੀ, ਮੈਂ ਨਹੀਂ ਸਮਝਿਆ, ਜੇ ਸਮਝਿਆ ਹੁੰਦਾ ਤਾਂ ਅੱਜ ਠੋਕਰ ਨਹੀਂ ਸੀ ਵੱਜਣੀ। ਇੱਦਾਂ ਹੀ ਜਦੋਂ ਕੋਈ ਦੁਨੀਆ ਦੇ ਵਿੱਚ ਮਨ ਮਤ ਵਾਲੇ ਪਾਸੇ ਤੁਰੇਗਾ, ਮੋਹ ਮਾਇਆ ਵਿੱਚ ਫਸ ਕੇ, ਮਹਾਰਾਜ ਕਹਿੰਦੇ ਜਦੋਂ ਕਿਤੇ ਬਹੁਤ ਭਾਰੀ ਸੰਕਟ ਬਣੇਗਾ ਨਾ, ਉਦੋਂ ਫਿਰ ਗੁਰੂ ਦਾ ਉਪਦੇਸ਼ ਉਹਨਾਂ ਨੂੰ ਚੇਤੇ ਆਏਗਾ ਕਿ ਸਾਨੂੰ ਗੁਰੂ ਸਾਹਿਬ ਕਹਿੰਦੇ ਸੀ, ਅਸੀਂ ਸਮਝੇ ਨਹੀਂ, ਸਾਨੂੰ ਕਿਹਾ ਸੀ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਪਰ ਅਸੀਂ ਚੱਲੇ ਨਹੀਂ, ਨਾ ਗੁਰੂ ਦੀ ਮਤ ਲਈ। ਗੁਰਸਿੱਖ ਅਖਾਉਂਦੇ ਰਹੇ ਪਰ ਗੁਰੂ ਦੀ ਸਿੱਖਿਆ ਲਈ ਨਹੀਂ, ਗੁਰੂ ਦੀ ਮਤ ਲਈ ਨਹੀਂ। ਫਿਰ ਜਦੋਂ ਠੋਕਰ ਵੱਜੇਗੀ, ਗੁਰੂ ਸਾਹਿਬ ਕਹਿੰਦੇ ਫਿਰ ਉਦੋਂ ਇਹਨਾਂ ਨੂੰ ਗੁਰੂ ਦਾ ਉਪਦੇਸ਼

ਕਹਿੰਦੇ ਇਹ ਕਲਯੁਗ ਹੈ, ਕਲਯੁਗ, ਕਲਯੁਗ ਦਾ ਵਰਤਾਰਾ ਜਦੋਂ ਵਰਤੇਗਾ, ਵਰਤਿਆ ਗੁਰੂ ਨਾਨਕ ਸਾਹਿਬ ਦਾ ਆਉਣਾ ਇਸੇ ਲਈ ਸੀ, ਕਲ ਤਾਰਨ ਗੁਰ ਨਾਨਕ ਆਇਆ। ਗੁਰੂ ਸਾਹਿਬ ਕਾਹਦੇ ਲਈ ਆਏ ਨੇ? ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਸਾਨੂੰ ਇਹਦੇ ਵਿੱਚੋਂ ਬਚਾਉਣ ਵਾਸਤੇ ਗੁਰੂ ਮਹਾਰਾਜ ਨੇ ਪ੍ਰਗਟ ਹੋਣਾ ਕੀਤਾ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਇਹ ਕਰਮ ਕਾਂਡ ਵਹਿਮਾਂ ਭਰਮਾਂ ਚੋਂ ਕੱਢਣ ਲਈ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਜਦੋਂ ਕਲਯੁਗ ਦਾ ਸਮਾਂ 5000 ਸਾਲ ਦਾ ਹੋ ਜਾਏਗਾ, ਕਲਯੁਗ ਦਾ, ਗੁਰੂ ਸਾਹਿਬ ਦੀ ਗੱਲ ਨਹੀਂ ਹੋ ਰਹੀ ਇੱਥੇ, ਇੱਥੇ ਕਲਯੁਗ ਦੀ ਗੱਲ ਕਵੀ ਜੀ ਕਹਿੰਦੇ ਹੋ ਰਹੀ ਹੈ। ਬੀਤੈ 5000 ਕਲ ਤਬ ਸੰਖਿਆ ਜਾਨ, ਉਦੋਂ ਫਿਰ ਜਿਹੜੀ ਇਹ

ਮਹਾਰਾਜ ਕਹਿੰਦੇ ਸੁਨ ਸ਼ੁਨਾਕ ਸਿੰਘ ਜਿਹੜਾ ਚੌਬਦਾਰ ਹੈ, ਕਹਿੰਦੇ ਭਾਈ ਸ਼ੁਨਾਕ ਸਿੰਘ ਸੁਣ ਫਿਰ ਉਦੋਂ ਕੀ ਕੁਛ ਵਰਤੇਗਾ ਜਿਹੜੇ ਖੰਡੇ ਦੀ ਪੌਲ ਲੈ ਕੇ ਅਤੇ ਫਿਰ ਕੁਤਾਈਆਂ ਕਰਨਗੇ, ਬਜ਼ਰ ਪਾਪ ਕਰਨਗੇ, ਜਿਹੜੇ ਗੁਰੂ ਦੇ ਸਿੱਖ ਅਖਾ ਕੇ ਅਤੇ ਫਿਰ ਉਹ ਮਾਇਆ ਧਾਰੀਆਂ ਅੱਗੇ ਝੁਕਣਗੇ, ਕਬਰਾਂ ਅੱਗੇ ਝੁਕਣਗੇ, ਮੜੀਆਂ ਅੱਗੇ ਝੁਕਣਗੇ। ਇਹ ਅੱਜ ਸਾਰਾ ਕੁਝ ਦੇਖਣ ਨੂੰ ਮਿਲਦਾ ਹੈ ਆਪਾਂ ਨੂੰ ਕਿ ਕਿਹੋ ਜਿਹੀ ਹਾਲਤ ਹੋ ਗਈ। ਗੁਰੂ ਮਹਾਰਾਜ ਨੇ ਜਿਹੜਾ ਖਾਲਸਾ ਪ੍ਰਗਟ ਕੀਤਾ ਜਾਂ ਗੁਰੂ ਸਾਹਿਬ ਨੇ ਜੋ ਸਿੱਖਿਆ ਦੇ ਕੇ ਸਿੱਖੀ ਨੂੰ ਕਾਇਮ ਕੀਤਾ ਸੀ, ਅੱਜ ਕਿੱਥੇ ਕਿੱਥੇ ਕਮਜ਼ੋਰ ਪੈ ਗਈ, ਕਿੱਥੇ ਕਿੱਥੇ ਜਿਹੜਾ ਉਹ ਅਸੀਂ ਦੇਖ ਸਕਦੇ ਹਾਂ। ਉਹ ਸਾਰੀ ਵਾਰਤਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸ ਰਹੇ ਨੇ ਅਤੇ ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਵੀ ਉਦੋਂ ਕੋਲ ਬੈਠਾ ਸੀ ਜਦੋਂ ਇਹ ਸਾਰੀ ਗੱਲ ਗੁਰੂ ਮਹਾਰਾਜ ਜੀ ਨੇ ਕਹਿਣੀ ਹੈ। ਅਤੇ ਨਾਲ ਇਹ ਵੀ ਕਹਿ ਦੇਣਾ ਕਿ ਜਦੋਂ ਤੱਕ ਖਾਲਸਾ ਨਿਆਰਾ ਰਹੇਗਾ ਉਦੋਂ ਤੱਕ ਇਹਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਤੇਜ ਵਰਤਦਾ ਰਹੇਗਾ। ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਹ ਖੁਲਾਸਾ ਜਿਹੜਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਨਾ ਹੈ, ਉਹ ਅਗਲੇਰੇ ਇਤਿਹਾਸ ਦੇ ਵਿੱਚ ਆਪਾਂ ਜਾਣਨ ਦਾ ਯਤਨ ਕਰਾਂਗੇ। ਗੁਰੂ ਸਾਹਿਬ ਕੀ ਕੁਛ ਦੱਸ ਰਹੇ ਆ, ਕੀ ਕੁਛ ਵਰਤੇਗਾ, ਉਹ ਅਗਲੇ ਇਤਿਹਾਸ ਵਿੱਚ ਆਪ ਜੀ ਜ਼ਰੂਰ ਸਰਵਣ ਕਰਿਓ। ਅਰਦਾਸ ਕਰੋ ਜੇ ਮੋਹ ਮਾਇਆ 'ਚੋਂ ਨਿਕਲਣਾ ਚਾਹੁੰਦੇ ਹੋ, ਜੇ ਅਸੀਂ ਵੀ ਕਮਜ਼ੋਰ ਨਹੀਂ ਪੈਣਾ ਚਾਹੁੰਦੇ, ਅਸੀਂ ਸਿਆਣਿਆਂ ਦੇ ਪਖੰਡੀਆਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੁੰਦੇ, ਨਿਆਰੇ ਹੋ ਕੇ ਜਿਉਣਾ ਚਾਹੁੰਦੇ ਹਾਂ, ਤਾਂ ਇਸ ਘਰ ਦੇ ਗੋਲੇ ਬਣਨ ਦੀ ਜਾਚ ਆ ਜਾਏ। ਅਰਦਾਸ ਕਰੋ ਮਹਾਰਾਜ ਰੱਖ ਲਓ ਆਪਣੀ ਸ਼ਰਨ 'ਚ, ਸਾਡੀ ਇਹੀ ਬੇਨਤੀ ਹੈ।

ਅਸੀਂ ਵੀ ਬੁਰਿਆਈਆਂ ਤੋਂ, ਮਾੜੀ ਸੰਗਤ ਤੋਂ, ਵਿਕਾਰਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਗੁਰੂ ਘਰ ਵਿੱਚ ਆ ਕੇ ਗੁਰੂ ਵਾਲੇ ਬਣ ਜਾਈਏ, ਬਾਣੇ ਔਰ ਬਾਣੀ ਦੇ ਧਾਰਨੀ ਹੋ ਜਾਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ ਜੀ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ, ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਚਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੀ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਧਾ ਵੇਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਟ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ 'ਤੇ ਚੜ੍ਹ

ਇਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਂ ਰਸੇ ਹਰਿ ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਸ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕਿਸ਼ਤਾਂ ਦੈਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜੇ

ਪੰਚਮ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਸਾਰਥਾ ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾਰਾ ਗੋੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭੋ ਕਾ ਸੋਹਿਲਾ। ਹੂੰ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਨਹਾਰ। ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕੌਣ ਸ਼ੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਓ ਤੇਲ। ਦੇਹੋ ਸੱਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸਦਰੀ ਨਿਤ ਪਵਨ। ਸਦਨਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇਕ

ਬਿਸੋਏ ਚਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋਆ ਸੂਰਜੇ ਕੁਰਤ ਨੇਕ ਨਾਨਕ ਕਰਤੀ ਕੀ ਕੀਤੀ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਗਵਨੀ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚੌਰੋ ਕਰੇ ਸਗਲ ਵਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਉ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਣ ਨਨ ਨੈਣ ਹੈ ਤੋਇ ਕੋ ਸਹਸ ਮੂਰਤ ਨਾਇਕ ਤੋਹੀ ਸਹਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਦੇਵ ਚਲਤ ਮੋਹੀ

ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ, ਕਿਰਪਾ ਜਲਦੀ ਨਾਨਕ ਸਾਰਿੰ ਕੋ ਹੋਏ, ਜਾ ਤੇਰੇ ਨਾਏ ਵਾਸਾ। ਰਾਗ ਗੋੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ, ਹੇ ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ, ਹੇ ਕਰ ਸਾਧੂ ਅੰਜਲੀ ਪੁਨ ਵੱਡਾ, ਹੇ ਕਰ ਡੰਡੋਤ ਪੁਨ ਵੱਡਾ, ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾ, ਹੇ ਜਿਉਂ ਜਿਉਂ ਚੱਲ ਹੈ ਚੁਭੈ ਦੁਖ ਪਾਵ ਹੈ, ਜਮਕਾਲ ਸਹਿ ਸੇ ਡੰਡਾ, ਹੇ ਹਰ ਜਨ ਹਰ ਹਰ ਨਾਮ ਸੁਮਾਣੀ, ਦੁਖ ਜਨਮ ਮਰਨ ਭਵ ਖੰਡਾ, ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਵੋ ਸੋਭ।

صاحب جد.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿ

ਭਜਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ

ਧੰਨ ਗੁਰ ਸੱਚ ਸਮਾਇਓ, ਮਨ ਦਾ ਤਾ ਗੁਣ ਰਵੈ, ਜੇਨ ਚੱਕਰ ਵੈ ਕਹਾਇਓ, ਗੁਣ ਗਾਵੈ ਬਲ ਰਾਓ, ਸਪਤ ਪਤਾਲ ਬਸੰਤੋ, ਭਰਥਰ ਗੁਣ ਉਚਰੈ ਸਦਾ।

0: ਘਟ ਘਟ ਸਹਿਜ ਸਮਾਇਓ, ਕਬ ਕਲ ਸੋ ਜਸ ਨਾਨਕ ਗੁਰ। ਘਟ ਘਟ ਸਹਿਜ ਸਮਾਇਓ,
1: ਗੁਰ ਬਿਨ ਗੋਰੰਦਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੀ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੇ ਸਭ

ਰਾਜ ਭਗਤ ਪਹਿਰਲਾਦ ਕੀ ਹਰ ਨਾਕਟ ਫਾਰੇ ਕਰ ਆਜ ਫੁਨ ਦ੍ਰੌਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬੋਸਾਜ ਸੁਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰੂ ਸੋ ਪਰ

ਤਾਨੀ ਬਲ ਪੰਚ ਛਾਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਿਤ

ਸੁਥਰਚਿਤ ਭਗਤ ਹਿਤ ਭੇਖ ਤਰਿਓ ਹਰ ਨਾਕਸ਼ ਹਰਿਓ ਨਖ ਵਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪ

ਹਰ ਰਸ ਪੂਰਨ ਸਰਬ ਕਲਾ ਗਾਵਹਿ ਸੰਕਾਦ ਸਾਧ ਸਿੱਧਾਦਿਕ ਮੁਨ ਜਨ ਗਾਵੈ ਅਛਲ ਛਲਾ ਗਾਵਹਿ ਗੁਣ ਧੋਮ ਅਟਲ ਮੰਡਲ ਵੈ।

ਵੇਦ ਗ੍ਰੰਥਾਂ ਦੇ ਅਗਰਿਆ ਸਭ ਪੂਜਾ ਹੋ ਪਾਤਾਲ ਮੰਦਾ ਆਪ ਕੁਝ ਦੇ ਵਿੱਚ।

0: ਸਰਬ ਰਜਾਇ ਮਹਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ। ਇੱਕ ਨਾ ਭਾਣੇ ਕੱਢ, ਲਿਕ ਨਾ ਮਾਇਆ ਵਿੱਚ ਨਿਵਾਸ। ਇਹ ਪਿਆਖ ਨਾ ਜਾਪੇ ਜੇ ਕੁ ਸਿਆਣੇ ਰਾਸ। ਨਾਨਕ

Harikasın.

ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰ ਖਜਨ ਵਿਸਮਾਦ ਪਾਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ।

ਪਿਆਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਬਿਮਾਨ।